ਦੇਖਣੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟਮ ਦੇਖਣੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਹੱਥ ਸੁੰਦਰ ਪਾਰ ਨੂਪ ਨਿਰਮਲ

0: ਲਾਪੇ ਔਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੇ
0: ਨਾਨਕ ਪਾਸੇ ਟੀ ਕਰ ਜਾਏ
1: ਜਿਸ ਵਖਰ ਕਉ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ।

0: ਮੁਚ ਨਿਰਮਲ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਾ ਨਿਰਮਲ ਦੀਆ
1: ਜਾ ਕੇ ਮਨ ਗੁਰ ਕੀ ਪ੍ਰਤੀਤ
0: ਤਿਸ ਜਨ ਆਵੇ ਹੈ ਪ੍ਰਭ ਚੀਤ
1: ਭਗਤ ਭਗਤ ਸੁਣੀਐ ਤਹਿ ਲੋਏ
0: ਜਾ ਕੇ ਹਿਰਦੇ ਕੋ ਹੋਏ
1: ਸਚ ਕਰਨੀ ਸਚ

0: ਸਰਬ ਰੋਗ ਨਾਨਕ ਮਿਟ ਜਾਏ।
1: ਜਿਸ ਤਨ ਕੋ ਚਾਰ ਕੁੰਟ ਉਠ ਧਾਵੈ,
0: ਸੋ ਤਨ ਹਰ ਸੇਵਾ ਤੇ ਪਾਵੇ।
1: ਜਿਸ ਸੁਖ ਕੋ ਨਿਤ ਬਾਛੈ ਮੀਤ,
0: ਸੋ ਸੁਖ ਸਾਧੂ ਸੰਗ ਪ੍ਰੀਤ।
1: ਜਿਸ ਸੋਭਾ ਕੋ ਕਰੈ ਭਲੀ ਕਰਨੀ,
0: ਸਾ ਸੋਭਾ ਪਜ ਹਰ ਕੀ ਸਰਨੀ।

0: ਮਾਨਿਕ ਪਾਵਨ ਛੂਟਨ ਹਾਰੇ
1: ਸਿਮਰਤ ਸਾਸ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਬਸੰਤ ਨਾਨਕ ਫਲ ਪਾਏ
0: ਸੰਗ ਨ ਚਾਲਸ ਤੇਰੇ ਤਨਾ
1: ਤੂੰ ਕਿਆ ਲਪਟਾਏ ਮੂਰਖ ਮਣਾ
0: ਸੁੱਤ ਮੀਟ ਕੁਟੰਬਰ ਬਨਿਤਾ
1: ਇੰਤੇ ਕਵਨ ਤੁਮ ਕਵਨ ਸੁਨਾਤਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਵਨ ਕਵਨ ਛੁਟਕਾਰ
0: ਅਸ ਹਸਤੀ ਰਥ ਅਸਵਾਰੀ
1: ਝੂਠਾ ਦੰਗ ਝੂਠ ਪਸਾਰੀ

0: ਗੁਰ ਪੂਰੈ ਤਤ ਇਹ ਬੁਝਾਇਆ
1: ਰੱਬ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹੋ ਕਾਮ
1: ਮਾਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਨਾਮ ਜਪੋ ਅਬਰਾ ਨਾਮ ਜਪਾਵ
0: ਭਗਤ ਭਾਏ ਤਰੀਏ ਸੰਸਾਰ
1: ਵੀਰ ਭਗਤੀ ਤਨ ਹੋਸੀ ਛਾੜ।

0: ਨਾਨਕ ਤੁਮਰੀ ਸਰਨ ਪੁਰ ਭਗਵਾਨ
1: ਸਰਬ ਵੈਕੁੰਠ ਮੁਕਤ ਮੋਖ ਪਾਏ
0: ਏਕ ਨਿਮ ਹਰ ਕੇ ਗੁਣ ਗਾਏ
1: ਅਨੇਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਪਾਈ
1: ਬਹੁ ਭੋਜਨ ਕਾਪਰ ਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਕਰਨੀ ਸੋਭਾ

0: ਨਾਨਕ ਸਰਨ ਸ੍ਰੇਸ਼ਟ ਕਾ ਚੇਤਾ
1: ਜੀ ਜੰਤਰ ਸਭ ਤਾ ਕੈ ਹਾਥ
0: ਦੀਨ ਦਿਆਲ ਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੂ ਆਜਸ ਮਨੋ ਵਸਾਰੇ
1: ਤਿਸ ਤਜ ਅਵਰ ਕਹਾ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਜੀ।

0: ਅਨੇਕ ਫਲ ਪਾਉ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੀਖਿਆ
0: ਜਿਸ ਮਨ ਵਸੇ ਤੇ ਸਾਚ ਪ੍ਰੀਖਿਆ
1: ਮਨ ਤੈ ਨਾਮ ਜਪੋ ਲਿਵਲਾਏ
0: ਰੂਖ ਦਰਦ ਮਨ ਤੇ ਪਹੁੰਚਾਏ
1: ਸੱਚ ਵਪਾਰ

0: ਗਿਆਨ ਹੋਏ
1: ਆਪ ਸਤ ਕੀਆ ਸਭ ਸਤ
0: ਤਿਸ ਭਾਵ ਤੇ ਸਗਲੀ ਉਤਪਤ
1: ਤਿਸ ਭਾਵ ਐਤਾ ਕਰੇ ਵਿਸਥਾਰ
0: ਤਿਸ ਭਾਵ ਏਤਾ ਏਕੰਕਾਰ
1: ਅਨੇਕ ਕਲਾ ਲਖੀ ਨਹਿ ਜਾਏ
0: ਜਿਸ ਭਾਵ ਏਤ ਸਲੇ ਮਲਾਏ
1: ਕਵਨ

ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ

ਪਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਂਤ ਸਹਿ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਲਵਡਿਆਈ ਆਖ ਥਕੇ ਕੀਮਤ ਨਹੀਂ ਪਾਈ

ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ

ਆਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਗ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊਡ ਆਵੈ ਸੈ ਕੁਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ

ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ, ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਗਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ, ਮੁਦਾਵਣੀ ਮਹੱਲਾ ਪੰਜਵਾਂ, ਤਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ, ਜੇ ਕੋ ਖਾਵੈ ਜੇ ਕੋ ਪੁੰਛੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ, ਨਿਧ ਨਿਧ ਰਾ ਗੁਰਧਾਰੋ, ਤਮ ਸੰਸਾਰ ਚਰਨ ਲਗ ਤਰੀਆ, ਸਭਨਾ

ਨਹੀਂ ਆਪੇ ਤਰਸ ਪਏ ਹੋਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪਾਉੜੀ ਤਿੱਥੇ ਤੂੰ ਸਮਰੱਥ

ਛੱਡਦਾ ਹੈ। ਭਉ ਜਲ ਬਿਖਮ ਸਗਾ ਗੁਰ ਸ਼ਬਦੀ ਪਾਰ ਪਾਹੇ, ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹੇ। ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜੇ ਵਾਹ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ

ਰੱਖਣ ਹਾਰ ਆਪ ਉਭਾਰਿਆ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ, ਹੋਵਾ ਆਪ ਦਇਆਲ ਮਨੁ ਨਾ ਵਿਸਾਰਿਆ, ਸਾਧ ਜਨਾ ਗੈ ਸੰਗ ਭਵ ਜਲ ਤਾਰਿਆ, ਸਾਖਤ ਨਿੰਦਕ ਦੁਸ਼ਟ ਫਿਰ ਮਾਹਿਬ ਦਾਰਿਆ, ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਹੈ, ਕਰਨਾਉ ਨਿਦਿਆ ਵਹਿਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ। ਬੋਲੋ ਜੀ, ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ, ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ। ਬੋਲੋ ਜੀ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਗੋਪਰੀਆਂ ਹਲਵਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਰੱਖੇ। ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ।

ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈ ਜਵੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਰਾਮ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਬੁੱਧਵਾਰ ਦੇ ਹਫ਼ਤਾ ਵਾਲੇ ਸੰਧਿਆ ਵਾਲੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਜ ਦੀਵਾਨ ਦੀ ਅਰਾਮਤਾ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਸ਼ਹੀਦੀ ਪ੍ਰਬੰਧ ਦੇ ਸੰਬੰਧ ਰੋਜ਼ਾਨਾ ਤੇਰਾਂ ਬੀਬੀਆਂ ਵੱਲੋਂ ਸੰਗਤ ਰੂਪ ਚ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰੰਤ ਸੋ ਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਮੈਂ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹ ਕੇ ਦਾਤਾਂ ਬਖਸ਼ਣੀਆਂ ਸਰਦਾਰ ਅਮਰਿੰਦਰ ਸਿੰਘ ਰਵੀਨਾ ਕੌਰ ਵੱਲੋਂ ਆਪਣੇ ਬੱਚੇ ਕਾਕਾ ਤੇਗਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ਗਰਾਨਾ ਕਰਦਿਆਂ ਹੋਇਆ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਸੁਖਮਨੀ ਸਾਹਿਬ ਦੀ ਪਾਠ ਦੀ ਸੇਵਾ ਲਈ ਹੈ ਰੁਮਾਲਾ ਸਾਹਿਬ ਦੀ ਸੇਵਾ ਕੀਤੀ ਹੈ ਕਿਰਪਾ ਕਰਨੀ ਪਰਿਵਾਰ ਅਤੇ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਰੱਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਰਦਾਤਾ ਬਖਸ਼ਣੀਆਂ ਬੱਚੇ ਨੂੰ ਮਾਤਾ ਪਿਤਾ ਅੱਗੇ ਗਾਰ ਬਣਾਉਣਾ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਸਰਦਾਰ ਤਾਰਾ ਸਿੰਘ ਗਿੱਲ ਦੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਅਮਰਜੀਤ ਕੌਰ ਧਾਲੀਵਾਲ ਵੱਲੋਂ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦੇ ਹਨ ਭਾਈ ਭੁਪਿੰਦਰ ਸਿੰਘ ਪਦਮ ਵੱਲੋਂ ਨਵੀਂ ਗੱਡੀ ਦੀ ਬਖਸ਼ਿਸ਼ ਸ਼ੁਕਰਾਨਾ ਕਰਦੇ ਹਨ ਰਜਿੰਦਰ ਸਿੰਘ ਭੁਪਿੰਦਰ ਕੌਰ ਵੱਲੋਂ ਪਰਿਵਾਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਪਰਿਵਾਰਾਂ ਦੀ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਦੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਇਸ਼ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ਬਲਾਈ ਸ੍ਰੀ ਮੁਖਬਾਗ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਵੈ ਨਾਨਕ ਰਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲਾ

ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਸੋ ਬੁਝੈ ਜਿਸ ਆਪ ਬੁਝਾਏ, ਗੁਰ ਪ੍ਰਸਾਦੀ ਸੇਵ ਕਰਾਏ, ਗਿਆਨ ਰਤਨ ਸਭ ਸੋਝੀ ਹੋਏ, ਗੁਰ ਪ੍ਰਸਾਦ ਅਗਿਆਨ ਬਿਨਾਸੈ, ਅੰਦਿਨ ਜਾਗੈ ਵੇਖੈ ਸੱਚ ਸੋਏ। ਰਹਾਉ ਮੋਹ ਗੁਮਾਨ ਗੁਰ ਸ਼ਬਦ ਜਲਾਏ, ਪੂਰੇ ਗੁਰ ਤੇ ਸੋਝੀ ਪਾਏ, ਅੰਤਰ ਮਹਿਲ ਗੁਰ ਸ਼ਬਦ ਪਛਾਣੈ, ਆਵਣ ਜਾਣ ਰਹੈ ਥਿਰ ਨਾਮ ਸਮਾਣੇ। ਜੰਮਣ ਮਰਨਾ ਹੈ ਸੰਸਾਰ,

ਸਤ ਸੰਗਤ ਮਿਲ ਸਭ ਸੋਜੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦਰੜਾਏ, ਭਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸੱਚ ਸਮਾਵੈ ਸੋਏ। ਸਤ ਸੰਗਤ ਮਿਲ ਸਭ ਸੋਜੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦਰੜਾਏ, ਭਾਣਾ ਮੰਨੇ ਸਦਾ ਸੁਖ ਹੋਏ,

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਬੁੱਧਵਾਰ ਦੇ ਹਫ਼ਤਾ ਵਾਰੀ ਸੰਦਵਾਨ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸਭ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਅਗਲੇ ਮਹੀਨੇ ਆ ਰਹੇ ਹਨ ਜੂਨ ਦੇ ਮਹੀਨੇ ਇਸ ਸੰਬੰਧ ਦੇ ਵਿੱਚ ਹੀ ਰੋਜ਼ਾਨਾ ਦੀ ਤਰ੍ਹਾਂ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ 'ਚ ਹੋਏ ਹਨ ਉਪਰੰਤ ਸੋਧਰ ਦੇ ਪਾਠ ਹੋਏ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹੁਣ ਕੀਰਤਨ ਦੀ ਰਮਤਾ ਹੋਣ ਜਾ ਰਹੀ ਹੈ ਕੀਰਤਨ ਰਾਹੀਂ ਜੁੜਨਾ ਕਰੋ ਜੀ ਬੰਦੇ ਸਤਿਕਾਰਯੋਗ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸਾਡੇ ਪਾਸ ਹਫ਼ਤਾ ਰੋਜ਼ਾਨਾ ਸ਼ਾਮ ਨੂੰ ਕਥਾ ਦੀ ਹਾਜ਼ਰੀ ਭਰ ਰਹੇ ਹਨ ਸ਼ੁੱਕਰਵਾਰ ਤੱਕ ਸ਼ਾਮ ਦਾ ਸਮਾਂ 8 to 9 ਹੈ ਹਾਜ਼ਰੀ ਭਰ ਕੇ ਰਾਹੇ ਪ੍ਰਾਪਤ ਕਰਨੇ ਜੀ ਆਉਣ ਵਾਲੇ ਸ਼ਨਿਚਰਵਾਰ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ ਵੀਰਵਾਰ ਨੂੰ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਹਨ ਅਤੇ ਸ਼ਨਿਚਰਵਾਰ ਨੂੰ ਸ਼ਾਮ ਨੂੰ ਸੰਪੂਰਨਤਾ ਸ਼ਾਮ ਦੀਵਾਨ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਹਾਂ, ਭੁੱਲਾਂ ਦੀ ਮਾਫ਼ੀ ਬਖਸ਼ਣੀ, ਬੁਲਾਓ ਫਤਿਹ। ਆਓ ਅਗਲਾ ਪ੍ਰੋਗਰਾਮ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ, ਅਤੇ ਗਿਆਨੀ ਜਗਤਾਰ ਸਿੰਘ ਜੀ, ਗਿਆਨੀ ਜੁਝਾਰ ਸਿੰਘ ਜੀ, ਜਿਨ੍ਹਾਂ ਨੇ ਬੜਾ ਹੀ ਰਸ ਪਿੰਨਾ ਕੀਰਤਨ ਸਰਵਣ ਕਰਾਇਆ ਹੈ। ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਪਰਿਵਾਰ ਵੱਲੋਂ ਅਮਰਿੰਦਰ ਸਿੰਘ ਅਤੇ ਰਵੀਨਾ ਕੌਰ ਵੱਲੋਂ ਆਪਣੇ ਬੇਟੇ ਤੇਜਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਗਈ, ਅਤੇ ਉਸ ਤੋਂ ਉਪਰੰਤ ਸੋਧਾ ਰਹਿਰਾ ਸਾਹਿਬ ਦੀ ਬਾਣੀ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਹੁਣਾਂ ਨੇ ਆਪ ਸੰਗਤਾਂ ਨੂੰ ਸਰਵਣ ਕਰਾਈ, ਅਤੇ ਆਰਤੀ ਕੀਰਤਨ ਅਤੇ ਬੜਾ ਹੀ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ। ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਸ ਤੋਂ ਪਹਿਲਾਂ ਕਿ ਮੈਂ ਬੱਚੇ ਤੇਜਵੀਰ ਸਿੰਘ ਦੇ ਮਾਤਾ ਪਿਤਾ ਨੂੰ ਬੇਨਤੀ ਕਰਦਾ ਕਿ ਉਹ ਗੁਰੂ ਘਰ ਦੀ ਬਖਸ਼ ਸਰੂਪਾ ਲੈ ਲੈਣ, ਅਤੇ ਨਾਲ ਹੀ ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਅੰਕਦ ਸਿੰਘ ਜੀ, ਜੋ ਆਪ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। ਜੇ ਪਰਿਵਾਰ ਨਹੀਂ ਇੱਥੇ, ਬੱਚਾ ਨਹੀਂ, ਉਹ ਬਾਅਦ ਵਿੱਚ ਆਪਣਾ ਆ ਕੇ ਸਰੂਪਾ ਲੈ ਲੈਣ। ਆਓ ਕਥਾ ਨਾਲ ਜੁੜੀਏ, ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਖਿਆਲ ਆ ਗਿਆ, ਆ ਜਾਓ ਸਰੂਪਾ ਲੈ ਲਓ, ਉਸ ਤੋਂ ਬਾਅਦ ਫਿਰ ਕਥਾ ਸ਼ੁਰੂ ਹੋਏਗੀ। ਆ ਜਾਓ।

0: ਅੱਜ ਬੱਚੇ ਨੂੰ ਲੰਮੀ ਉਮਰ, ਚੜ੍ਹਦੀ ਕਲਾ, ਗੁਰਸਿੱਖੀ ਜੀਵਨ ਅਤੇ ਵੱਡਾ ਹੋ ਕੇ ਮਾਤਾ ਪਿਤਾ ਦਾ ਆਗਿਆਕਾਰੀ ਬਣੇ। ਸੋ ਆਓ ਹੁਣ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ।

ਕਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ।

ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੀ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾਈ।

ਸਤਿਗੁਰ ਬਚਨੀ ਏਕੋ ਜਾਤਾ ਨਾਨਕ ਰਾਮ ਨਾਮ ਮਨ ਰਾਤਾ ਪਰਮ ਸਨਮਾਨਯੋਗ ਜੁਗ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਤੇ ਮੀਡੀਆ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੀ ਸਾਧ ਸੰਗਤ ਜੀਓ, ਆਪ ਸਾਰੇ ਵਿਭਾਗੀ ਹੋ, ਧੰਤਾ ਦੇ ਯੋਗ ਹੋ। ਜੋ ਸਤਿਗੁਰਾਂ ਦੀ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਆਤਮਕ ਆਨੰਦ ਮਾਣ ਰਹੇ ਹੋ, ਆਪਣਾ ਇਹ ਮਨੁੱਖਾ ਜਨਮ ਸਫਲਾ ਕਰ ਰਹੇ ਹੋ। ਆਓ ਜੋ ਸਾਹਮਣੇ ਦੀਵਾਨਾਂ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਉਹ ਵਿਚਾਰ ਆਪਾਂ ਸਾਂਝੀ ਕਰ ਸਕੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰ ਰਹੇ ਹਾਂ, ਇਹ ਪਾਵਨ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 414 ਅਤੇ 415 ਉੱਤੇ ਸੁਸ਼ੋਭਿਤ ਹੈ। ਇਸ ਪਾਵਨ ਸ਼ਬਦ ਦੇ ਚਾਰ ਪਦੇ ਆਪਾਂ ਵਿਚਾਰ ਚੁੱਕੇ ਹਾਂ, ਅੱਗੇ ਵਿਚਾਰ ਆਰੰਭ ਕਰਨ ਦਾ ਯਤਨ ਕਰਾਂਗੇ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਵਿਚਾਰ ਕੀਤੀ ਸੀ, ਨਿਰੰਕਾਰ ਮਹਿ ਆਕਾਰ ਸਮਾਵੈ, ਅਕਲ ਕਲਾ ਸਚ ਸਾਚ ਟਿਕਾਵੈ, ਸੋ ਨਰ ਗਰਭ ਜੋਨ ਨਹੀਂ ਆਵੈ। ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਉਹ ਮਨੁੱਖ ਫਿਰ ਜੂਨਾਂ ਵਿੱਚ ਨਹੀਂ ਆਉਂਦਾ। ਭਾਉ ਇਹ ਹੈ ਕਿ ਉਸ ਮਨੁੱਖ ਦਾ ਇਹ ਜਨਮ ਮਰਨ ਦਾ ਗੇੜ ਹੀ ਮੁੱਕ ਜਾਂਦਾ ਹੈ, ਉਸ ਨੂੰ ਪਰਮਾਤਮਾ ਦੇ ਚਰਨਾਂ 'ਚ ਪੱਕੀ ਥਾਂ ਮਿਲ ਜਾਂਦੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਨੁੱਖ ਨੇ ਜਿਸ ਤਰ੍ਹਾਂ ਦੇ ਕਰਮ ਕੀਤੇ, ਉਸੇ ਤਰ੍ਹਾਂ ਦੇ ਕਰਮ ਕਰਕੇ ਕਈ ਪਰਮਾਤਮਾ ਦੇ ਨੇੜੇ ਹੋ ਜਾਂਦੇ ਨੇ ਤੇ ਕਈ ਪਰਮਾਤਮਾ ਤੋਂ ਦੂਰ ਹੋ ਜਾਂਦੇ ਨੇ। ਦੁਨੀਆ ਵੀ ਤੌਰ ਤੇ ਆਪਾਂ ਦੇਖੀਏ, ਕਿਸੇ ਮਨੁੱਖ ਦੇ ਨਾਲ ਅਸੀਂ ਆਪ ਚੰਗਾ ਵਰਤਾਰਾ ਕਰੀਏ, ਬੜੀ ਧਿਆਨ ਦੇਣੀ ਉਹ ਗੱਲ ਹੈ। ਕਿਸੇ ਬੰਦੇ ਦੇ ਨਾਲ ਅਸੀਂ ਆਪ ਚੰਗਾ ਵਰਤਾਰਾ ਕਰੀਏ, ਉਸ ਦੇ ਨਾਲ ਚੰਗਾ ਹਾਰ ਵਿਹਾਰ ਕਰੀਏ ਤੇ ਉਹ ਬੰਦਾ ਸਾਡੇ ਨਾਲ ਚੰਗਾ ਵਿਹਾਰ ਨਾ ਕਰੇ, ਫਿਰ ਭਾਵੇਂ ਉਹ ਸਾਡੇ ਨੇੜੇ ਵੀ ਰਹਿੰਦਾ ਹੋਵੇ ਪਰ ਸਾਡੇ ਮਨ ਤੋਂ ਦੂਰ ਰਹਿੰਦਾ ਹੈ, ਉਸ ਦੇ ਨਾਲ ਫਿਰ ਮਨੁੱਖ ਸਾਂਝ ਨਹੀਂ ਪਾਉਂਦਾ, ਕਿਉਂਕਿ ਉਹ ਮਨੁੱਖ ਮਨੋਂ ਤੋਂ ਦੂਰ ਹੋ ਗਿਆ। ਹੁਣ ਜਿਹੜਾ ਮਨੁੱਖ ਮਨ ਤੋਂ ਦੂਰ ਹੋ ਗਿਆ, ਉਸ ਦੇ ਨਾਲ ਫਿਰ ਮਨੁੱਖ ਨਾ ਹੱਸਦਾ, ਨਾ ਬੋਲਦਾ, ਨਾ ਨਾਲ ਬਹਿੰਦਾ, ਨਾ ਨਾਲ ਖਾਂਦਾ। ਕਿਉਂ? ਨਾਲ ਰਹਿੰਦਿਆਂ ਹੋਇਆਂ ਵੀ ਉਸ ਦੇ ਨਾਲ ਤਾਲਮੇਲ ਨਹੀਂ ਬਣਦਾ। ਭਾਉ ਇਹ ਵੀ ਪਰਮਾਤਮਾ ਦੇ ਦਰ ਤੇ ਕਰਮਾਂ ਉੱਤੇ ਨਿਸ਼ਤਾਰਾ ਹੁੰਦਾ ਹੈ। ਜਿਸ ਤਰ੍ਹਾਂ ਦੇ ਮਨੁੱਖ ਦੇ ਕਰਮ ਨੇ ਉਸੇ ਤਰ੍ਹਾਂ ਦਾ ਨਿਸ਼ਤਾਰਾ ਹੁੰਦਾ ਹੈ। ਕਰਮੀ ਆਪੋ ਆਪਣੀ। ਹੁਣ ਸਾਰਿਆਂ ਦੀ ਜਿਹੜੀ ਕਰਨੀ ਹੈ ਉਹ ਵੱਖੋ ਵੱਖਰੀ ਹੈ। ਹੁਣ
ਆਪਾਂ ਹੋਰ ਥੋੜ੍ਹਾ ਜਿਹਾ ਖੁਲਾਸਾ ਕਰ ਲਈਏ। ਇੱਕ ਮਾਤਾ ਪਿਤਾ ਦੇ ਦੋ ਬੱਚੇ ਨੇ, ਤਿੰਨ ਬੱਚੇ ਨੇ ਜਾਂ ਚਾਰ ਬੱਚੇ ਨੇ, ਸਾਰਿਆਂ ਦੇ ਕਰਮ ਵੱਖੋ ਵੱਖਰੇ ਹੁੰਦੇ ਨੇ, ਸਾਰਿਆਂ ਦੀ ਸੋਚ ਵੱਖਰੀ। ਕਈ ਵਾਰ ਤਾਂ ਇਹ ਵੀ ਵੇਖਣ ਵਿੱਚ ਆਉਂਦਾ ਹੈ ਵੀ ਜਨਮ ਤਾਂ ਇੱਕੋ ਹੀ ਮਾਤਾ ਪਿਤਾ ਤੋਂ ਲਿਆ, ਪਰ ਕਈਆਂ ਨੇ ਬੜੀ ਮਸ਼ੱਕਤ ਕਰਕੇ ਆਪਣੇ ਜੀਵਨ ਨੂੰ ਸੰਵਾਰ ਲਿਆ ਤੇ ਕਈਆਂ ਨੇ ਅਣਗਹਿਲੀ ਕਰਕੇ ਆਪਣੇ ਜੀਵਨ ਨੂੰ ਅੰਧਕਾਰ ਵੱਲ ਧਕੇਲ ਲਿੱਤਿਆ, ਅੰਧਕਾਰ ਵੱਲ ਧਕੇਲ ਲਿਆ। ਕਈਆਂ ਦੇ ਬਹੁਤ ਸੋਹਣੇ ਕਾਰੋਬਾਰ ਹੋ ਗਏ ਤੇ ਕਈ ਫਿਰ ਵੀ ਗਰੀਬ ਰਹਿ ਗਏ। ਹੁਣ ਬੜੀ ਕਮਾਲ ਦੀ ਗੱਲ ਹੈ, ਮਾਤਾ ਪਿਤਾ ਤਾਂ ਇੱਕੋ ਹੀ ਨੇ ਪਰ ਸਾਰਿਆਂ ਦੀ ਅਕਲ ਤੇ ਸ਼ਕਲ ਇੱਕੋ ਜਿਹੀ ਨਹੀਂ, ਸਾਰਿਆਂ ਦੇ ਪਰਮਾਤਮਾ ਦੇ ਨਾਲ ਇੱਕੋ ਜਿਹਾ ਪਿਆਰ ਨਹੀਂ। ਤੇ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਉਹ ਪਰਮਾਤਮਾ ਤਾਂ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦਾ, ਜੇ ਹਾ ਭਾਉ ਤੇ ਹਾ ਫਲ ਪਾਈਐ, ਜਿਸ ਤਰ੍ਹਾਂ ਦੀ ਜਿਸ ਦੀ ਭਾਵਨਾ ਹੈ ਉਸੇ ਤਰ੍ਹਾਂ ਦਾ ਉਸਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਹੁਣ ਮਾਤਾ ਪਿਤਾ ਤਾਂ ਸਾਰਿਆਂ ਨੂੰ ਇੱਕੋ ਨਜ਼ਰੀਏ ਨਾਲ ਵੇਖਦੇ ਨੇ, ਸਤਿਗੁਰੂ ਤਾਂ ਸਾਰਿਆਂ ਨੂੰ ਇੱਕੋ ਨਜ਼ਰੀਏ ਨਾਲ ਵੇਖਦੇ ਨੇ, ਪਰਮਾਤਮਾ ਜੀ ਤਾਂ ਉਹ ਰੱਬ ਤਾਂ ਸਾਰਿਆਂ ਨੂੰ ਇੱਕੋ ਨਜ਼ਰੀਏ ਨਾਲ ਵੇਖਦਾ ਹੈ, ਪਰ ਸਾਡਾ ਸਾਰਿਆਂ ਦਾ ਨਜ਼ਾਰਾ ਜਿਹੜਾ ਨਜ਼ਰੀਆ ਉਹ ਵੱਖੋ ਵੱਖਰਾ ਹੈ, ਅਸੀਂ ਸਾਰੇ ਇੱਕ ਨਜ਼ਰੀਏ ਨਾਲ ਨਹੀਂ ਵੇਖਦੇ। ਫਿਰ ਜਿਸ ਤਰ੍ਹਾਂ ਦਾ ਦੇਖਣ ਦਾ ਨਜ਼ਰੀਆ, ਜਿਸ ਤਰ੍ਹਾਂ ਦੀ ਜਿਸਨੀ ਭਾਵਨਾ, ਜਿੰਨੀ ਕੁ ਭਾਵਨਾ, ਜਿੰਨਾ ਕੁ ਪਿਆਰ, ਉਨਾ ਹੀ ਫਿਰ ਉਹਨਾਂ ਨੂੰ ਫਲ ਮਿਲ ਜਾਂਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਪਿਆਰੇ ਹੋ, ਕਰਮੀ ਆਪੋ ਆਪਣੀ ਆਪਣੇ ਕਰਮਾਂ ਕਰਕੇ ਕਈ ਪਰਮਾਤਮਾ ਦੇ ਨੇੜੇ ਵਸਦੇ ਨੇ ਤੇ ਕਈ ਪਰਮਾਤਮਾ ਤੋਂ ਦੂਰ ਹੋ ਜਾਂਦੇ ਨੇ। ਹੁਣ ਦੂਰ ਕਿਹੜੇ ਹੁੰਦੇ ਨੇ? ਜਿਨ੍ਹਾਂ ਨੂੰ ਫਿਰ ਸੰਸਾਰ ਵਿੱਚ ਧੱਕ ਦਿੱਤਾ ਗਿਆ ਵੀ ਜਾਓ ਤੁਸੀਂ ਹੋਰ ਜੁਨਾਂ ਵਿੱਚ ਭੁਗਤੋ, ਹੋਰ ਜੁਨਾਂ ਭੁਗਤੋ ਤੁਸੀਂ ਅਜੇ, ਕਿਉਂਕਿ ਬੜਾ ਸੋਹਣਾ ਸਰੀਰ ਮਿਲਿਆ ਸੀ, ਇੱਕ ਮੌਕਾ ਵਾਹਿਗੁਰੂ ਜੀ ਨੇ ਦਿੱਤਾ ਸੀ, ਭਈ ਪਰਾਪਤ ਮਾਨੁਕ ਦੇ ਉਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇੱਕ ਮੌਕਾ ਦਿੱਤਾ ਸੀ। ਜਿਵੇਂ ਕਿਸੇ ਨੂੰ ਕਹੋ ਭਾਈ ਇਸ ਕੰਮ ਵਾਸਤੇ ਤੈਨੂੰ ਇੰਨੇ ਕੁ ਦਿਨ ਦਾ ਮੌਕਾ ਦਿੰਦੀ ਆ, ਇੱਕ ਦਿਨ, ਦੋ ਦਿਨ ਜਾਂ ਇੱਕ ਵਾਰ ਦੋ ਵਾਰ ਤੈਨੂੰ ਮੌਕਾ ਦਿੰਦੀ ਆ ਭਾਈ, ਜੇ ਤੂੰ ਆਪਣਾ ਕਾਰਜ ਸੰਵਾਰ ਸਕਦਾ ਹੈ ਤਾਂ ਸੰਵਾਰ ਲੈ। ਇਸੇ ਤਰ੍ਹਾਂ ਸਾਨੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇੱਕ ਵਾਰੀ ਦਿੱਤੀ ਹੈ, ਇੱਕ ਮੌਕਾ ਦਿੱਤਾ, ਇੱਕ ਸਮਾਂ ਦਿੱਤਾ ਹੈ ਕਿ ਪਿਆਰਿਆ ਜੇ ਤੂੰ ਚਾਹੁੰਦਾ ਹੈ ਤਾਂ ਤੂੰ ਆਪ ਹੀ ਚੰਗੇ ਕਰਮ ਕਰਕੇ ਆਪਣਾ ਇਹ ਜਨਮ ਮਰਨ ਦਾ ਗੇੜ ਇਹ ਕੱਟ ਸਕਦਾ ਹੈ, ਪਰ ਤੂੰ ਕਹੇ ਕਿ ਸੰਸਾਰ ਵਿੱਚ ਰਹਿ ਕੇ ਪਾਪ ਵੀ ਕਮਾਏ, ਧਰਮ ਦਾ ਕੰਮ ਵੀ ਕੋਈ ਨਾ ਕਰੇ, ਨੇਕ ਕੰਮ ਵੀ ਕੋਈ ਨਾ ਕਰੇ, ਗੁਰੂ ਦੀ ਗੱਲ ਵੀ ਨਾ ਮੰਨੇ, ਰੱਬ ਦੀ ਰਜ਼ਾ ਵੀ ਨਾ ਮੰਨੇ, ਤੇ ਫਿਰ ਤੂੰ ਕਹੇ ਵੀ ਤੇਰਾ ਜਨਮ ਮਰਨ ਦਾ ਗੇੜ ਮੁੱਕ ਜਾਏਗਾ? ਨਹੀਂ ਮੁੱਕੇਗਾ, ਫਿਰ ਸੰਸਾਰ ਵਿੱਚ ਆਉਣਾ ਪਏਗਾ, ਫਿਰ ਜਾਣਾ ਪਏਗਾ, ਫਿਰ ਜਨਮ ਲੈਣਾ ਪਏਗਾ, ਫਿਰ ਮਰਨਾ ਪਏਗਾ। ਤੇ ਪਾਤਸ਼ਾਹ

ਕੀ ਹੋਵੇ ਜਿੱਥੇ ਪਰਮਾਤਮਾ ਦੀਆਂ ਗੱਲਾਂ ਹੋਵਣ, ਮੈਨੂੰ ਕਿਰਪਾ ਕਰੋ ਮੈਂ ਉੱਥੇ ਜਾਵਾਂ, ਉੱਥੇ ਜਾ ਕੇ ਬੈਠਾਂ। ਕਰੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਵੋ, ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ। ਸਾਧ ਸੰਗ, ਸਾਧ ਸੰਗਤ, ਇਹੀ ਸਾਧ ਸੰਗ ਹੈ, ਇਹੀ ਗੁਰੂ ਦੀ ਸੰਗਤ ਹੈ। ਕਿਤੇ ਸਾਡੀ ਵੀ ਇਸ ਤਰ੍ਹਾਂ ਦੀ ਭਾਵਨਾ ਹੋਣੀ ਚਾਹੀਦੀ ਹੈ। ਹੇ ਕਿਰਪਾ ਦੇ ਖਜ਼ਾਨੇ, ਤਰਸਯੋਗ ਪਰਮਾਤਮਾ ਜੀ, ਸਾਡੇ ਤੇ ਕਿਰਪਾ ਕਰ ਦਿਓ, ਸਾਡੀ ਵੀ ਇਸ ਤਰ੍ਹਾਂ ਦੀ ਭਾਵਨਾ ਬਣ ਜਾਵੇ। ਇਹੋ ਜੀ ਕਿਰਪਾ ਸਾਡੇ ਤੇ ਕਰ ਦਿਓ ਕਿ ਅਸੀਂ ਵੀ ਤੇਰੇ ਗੁਣਗਾਨ ਕਰ ਸਕੀਏ ਤੇ ਅਸੀਂ ਵੀ ਸਾਧ ਸੰਗਤ ਕਰ ਸਕੀਏ। ਸਾਧ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਸਾਡੀ ਲੀਨਤਾ ਬਣ ਜਾਵੇ।

ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਜੀ ਇਸ ਗੱਲ ਤੇ ਜ਼ੋਰ ਦਿੰਦੇ ਨੇ, ਕਹਿਣ ਲੱਗੇ ਪਿਆਰਿਆ ਪਰਮਾਤਮਾ ਦੇ ਨਾਲ ਜੇ ਤੂੰ ਮਿਲਣਾ ਚਾਹੁੰਦਾ ਹੈ ਤਾਂ ਉਹ ਤਾਂ ਗੁਰੂ ਦੀ ਕਿਰਪਾ ਨਾਲ ਹੀ ਮਿਲਿਆ ਜਾ ਸਕਦਾ ਹੈ। ਕਿਵੇਂ ਮਿਲਿਆ ਜਾਵੇਗਾ?

0: ਸਹੀ ਰਾਹ ਤੋਂ ਖੁੰਝ ਗਏ, ਭਟਕ ਗਏ, ਇਵੇਂ ਕਹਿ ਲਈਏ, ਜ਼ਿੰਦਗੀ ਦੇ ਸਹੀ ਰਾਹ ਤੋਂ ਭਟਕ ਗਏ। ਜੇ ਗੁਰੂ ਕਿਰਪਾ ਕਰਦੇ ਤਾਂ ਗੁਰੂ ਉਹਨਾਂ ਨੂੰ ਜ਼ਿੰਦਗੀ ਦੇ ਸਹੀ ਰਾਹ ਤੇ ਤੋਰ ਦਿੰਦੇ ਨੇ। ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਜ਼ਿੰਦਗੀ ਦਾ ਜਿਨ੍ਹਾਂ ਨੂੰ ਭੁੱਲਿਆ ਨੂੰ ਗੁਰੂ ਨੇ ਸਹੀ ਰਾਹ ਦੱਸ ਦਿੱਤਾ। ਐਸਾ ਗੁਰ ਵਡਭਾਗੀ ਪਾਇਆ, ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ। ਬਲਿਹਾਰੀ ਗੁਰ ਆਪਣੇ ਦਿਓ ਪਾੜੀ ਸਦਵਾਰ, ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਲੋਕ ਹੈ। ਆਸਾ ਕੀ ਵਾਰ ਵਿੱਚ ਆਪਾਂ ਨਿੱਤਾ ਪ੍ਰਤੀ ਸੁਣਦੇ ਹਾਂ, ਪੜ੍ਹਦੇ ਹਾਂ। ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਿਹਾਰਦਾ ਹਾਂ, ਕੁਰਬਾਨ ਜਾਨਾ, ਸਦਕੇ ਜਾਨਾ। ਕਿੰਨੀ ਵਾਰ? ਦਿਓ ਫਾੜੀ ਸਦਵਾਰ, ਇੱਕ ਦਿਨ ਚ ਸੈਕੜੇ ਵਾਰ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾ ਹਾਂ। ਕਿਉਂ? ਕਹਿਣ ਲੱਗੇ, ਜਿਨ ਮਾਣਸ ਤੇ ਦੇਵ ਤੇ ਕੀ ਹੈ। ਹੁਣ ਬੜੇ ਕਮਾਲ ਦੀ ਗੱਲ ਹੈ ਸਾਧ ਸੰਗਤ ਜੀ, ਹੁਣ ਮਨੁੱਖ ਤੋਂ ਦੇਵਤੇ ਕਿਵੇਂ ਬਣਦੇ ਨੇ? ਆਪਾਂ ਥੋੜਾ ਜਿਹਾ ਧਿਆਨ ਕਰਕੇ ਦੇਖੀਏ ਵੀ ਦੇਵਤੇ ਕਿਵੇਂ ਬਣਦੇ ਨੇ। ਮਨੁੱਖ ਤੋਂ ਕੋਈ ਕਹੇ ਭਾਈ ਕਿ ਸਰੀਰ ਬਦਲ ਜਾਂਦਾ ਹੈ, ਅਸਲ ਵਿੱਚ ਜਿੰਨਾ ਮਨੁੱਖਾਂ ਦੀ ਬਿਰਤੀ ਮਨੁੱਖਾਂ ਵਾਲੀ ਹੁੰਦੀ ਹੈ, ਜਦੋਂ ਗੁਰੂ ਕਿਰਪਾ ਕਰਦੇ ਤਾਂ ਫਿਰ ਉਹਨਾਂ ਦੀ ਜਿਹੜੀ ਬਿਰਤੀ ਹੈ, ਅੰਦਰ ਦੀ ਬਿਰਤੀ ਹੈ, ਉਹ ਫਿਰ ਦੇਵਤਿਆਂ ਵਰਗੀ ਹੋ ਜਾਂਦੀ ਹੈ। ਇਹ ਹੈ ਦੇਵਤੇ ਬਣ ਜਾਣਾ। ਭਾਓ ਉਹ ਫਿਰ ਚੰਗੇ ਕੰਮ ਕਰਦੇ ਨੇ, ਨੇਕ ਕੰਮ ਕਰਦੇ ਨੇ, ਦੂਜਿਆਂ ਦੀ ਭਲਾਈ ਵਾਸਤੇ ਜੀਵਨ ਜਿਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਤੇ ਸਾਡੀ ਵੀ ਇਹ ਭਾਵਨਾ ਬਣ ਜਾਵੇ। ਫਿਰ ਕਹਿੰਦੇ ਨੇ, ਮੈਂ ਗੁਰੂ ਦੀ ਕਿਰਪਾ ਨਾਲ ਚੰਗੇ ਕਰਮ ਕਮਾਵਾਂ, ਨਾਮੇ ਰਾਤਾਂ ਹਰ ਗੁਣ ਗਾਵਾਂ। ਮੈਂ ਪਰਮਾਤਮਾ ਦੇ ਗੁਣ ਗਾਵਾਂ, ਪਰ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਦੇ ਗੁਣਗਾਨ ਕਰਾਂ। ਬੱਦਾ ਚੱਟੀ ਨਹੀਂ, ਜਦੋਂ ਵੀ ਪਰਮਾਤਮਾ ਦੇ ਗੁਣਗਾਨ ਕਰੀਏ, ਪਿਆਰ ਨਾਲ, ਪ੍ਰੇਮ ਨਾਲ, ਭਾਵਨਾ ਲੈ ਕੇ, ਸ਼ਰਧਾ ਲੈ ਕੇ ਉਸ ਪਰਮਾਤਮਾ ਦੇ ਗੁਣਗਾਨ ਕਰੀਏ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਅਨੰਦ ਸਿੰਘ ਭਗਨ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕੀਤਾ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸੰਗਤਾਂ ਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ਼ਨਿਚਰਵਾਰ

ਕੱਲ ਥਰਸਡੇ 5 ਵਜੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਵੇਗਾ ਅਤੇ ਸ਼ਨਿਚਰਵਾਰ ਨੂੰ ਭੋਗ ਪਾਏ ਜਾਣਗੇ ਅਤੇ ਉਪਰੰਤ ਗੁਰੂ ਮਹਾਰਾਜ ਦੇ ਜਨਮ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਦੀਵਾਨ ਸਜਣਗੇ। ਸੋ ਵੱਧ ਚੜ ਕੇ ਆਓ, ਆਪਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਅਤੇ ਨਾਲ ਹੀ ਬੇਨਤੀ ਹੈ ਕਿ ਜਿਵੇਂ ਹਰੇਕ ਟਾਈਮ ਦੀ ਤਰ੍ਹਾਂ ਆਪ ਸੰਗਤਾਂ ਨੂੰ ਯਾਦ ਕਰਾਉਂਦੇ, ਕਿਉਂਕਿ 6 ਜੂਨ ਸ਼ਨਿਚਰਵਾਰ ਵਾਲੇ ਦਿਨ ਸੈਨ ਫਰਾਂਸਿਸਕੋ ਵਿਖੇ ਹਰ ਸਾਲ ਦੀ ਤਰ੍ਹਾਂ ਜੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਉਹਨਾਂ ਦੀ ਸ਼ਹਾਦਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਜੋ ਨਿਕਲਦੀ ਹੈ, ਵੱਧ ਚੜ ਕੇ ਆਓ। 2nd Street ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਤੱਕ ਜਾਣੀ ਹੈ। ਦੇਸ਼ਾਂ ਵਿਦੇਸ਼ਾਂ 'ਚੋਂ ਬੁਲਾਰੇ ਜਿਹੜੇ ਆ ਰਹੇ, ਆਪਾਂ ਉਹਨਾਂ ਨੂੰ ਵੀ ਸਰਵਣ ਕਰਨਾ ਅਤੇ ਨਾਲ ਹੀ ਜੋ ਆਪਾਂ ਗੁਰੂ ਮਹਾਰਾਜ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਵੀ ਲੈਣੀਆਂ, ਉਹਨਾਂ ਨੂੰ ਯਾਦ ਕਰਕੇ ਆਓ। ਹੁਣ ਮੈਂ ਬੇਨਤੀ ਕਰਦਾ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ 'ਤੇ ਬੜੀ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼, ਉਸ ਦਰ ਦੇ ਕੀਰਤਨੀਏ, ਉਹਨਾਂ ਦੇ ਜਥੇ ਨੂੰ ਬੇਨਤੀ ਕਰਦਾ ਕਿ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਆਓ, ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭੁੱਲਾ ਗਲਤੀਆਂ ਦੀ ਮੁਆਫ਼ੀ ਸਾਧ ਸੰਗਤ ਜਿਨ੍ਹਾਂ ਦੀ ਉਡੀਕ ਸੀ ਆਣ ਪਹੁੰਚੇ ਨੇ, ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ, ਅਗਲਾ ਸਮਾਂ ਉਹਨਾਂ ਦਾ, ਆਪ ਜੀ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਰੱਖੋ। ਭੁੱਲਾ ਗਲਤੀਆਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਨ ਦੁਨੀਆਂ ਦੇ ਵਾਲੀ, ਚਵਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਗੁਰੂ ਰੂਪ ਖਾਲਸਾ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਬੁੱਧਵਾਰ ਦੇ ਸਿੰਧਿਆ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਭਾਈ ਭਿੰਦਰਪਾਲ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ, ਜਿਨ੍ਹਾਂ ਦੇ ਦੋ ਦੀਵਾਨ ਹੋਰ ਬਾਕੀ ਨੇ, ਅੱਜ ਦਾ ਅਤੇ ਕੱਲ੍ਹ ਦਾ। ਉਸ ਤੋਂ ਉਪਰੰਤ ਉਹਨਾਂ ਦੇ ਜੋ ਦੀਵਾਨ ਨੇ ਐਲਸ ਫਰਾਂਟੇ, ਸੈਚਰਡੇ ਨੂੰ ਅਤੇ ਸੰਡੇ ਨੂੰ ਵੀ ਐਲਸ ਫਰਾਂਟੇ ਹੀ ਹੈ। ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਇਸ ਸ਼ਨਿਚਰਵਾਰ ਆ ਰਹੇ ਨੇ, ਜਿਸ ਦੇ ਸੰਬੰਧ ਵਿੱਚ ਕੱਲ੍ਹ ਸ਼ਾਮ ਰੋਜ਼ ਨੂੰ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਣਗੇ, ਜਿਨ੍ਹਾਂ ਦੀ ਸਮਾਪਤੀ ਸ਼ਨਿਚਰਵਾਰ ਨੂੰ 4 ਵਜੇ ਭੋਗ ਪੈਣਗੇ। ਉਸ ਤੋਂ ਉਪਰੰਤ 4 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਗੁਰਬਾਣੀ ਕੀਰਤਨ ਦੇ ਦਰਬਾਰ ਸਜਣਗੇ। ਦੂਜੀ ਬੇਨਤੀ, ਜੋ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਮਰਪਿਤ ਸਨ ਫਰਾਂਸਿਸਕੋ ਦੀ ਧਰਤੀ 'ਤੇ ਆਪਾਂ ਸਾਲਾਨਾ ਨਗਰ ਕੀਰਤਨ ਕਰਦੇ ਹਾਂ, ਇਸ ਵਾਰ 6 ਜੂਨ ਨੂੰ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪ ਆਪਣੇ ਪਰਿਵਾਰਾਂ ਦੇ ਸਮੇਤ ਇਹਨਾਂ ਸਮੂਹ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਉੱਥੇ ਜ਼ਰੂਰ ਪਹੁੰਚੋ। ਜਿਸ ਕਿਸੇ ਨੂੰ ਵੀ ਰਾਈਡ ਦੀ ਪ੍ਰੋਬਲਮ ਆ ਰਹੀ ਹੋਵੇ, ਆਪ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ, ਜੋ ਉਸ ਹਿਸਾਬ ਨਾਲ ਬੱਸਾਂ ਦਾ ਪ੍ਰਬੰਧ ਕੀਤਾ ਜਾ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਭਿੰਦਰਪਾਲ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

नहीं काट मह जियो के पियो सुन सखी पी मह जियो बसै जी मह बसै के पियो जियो पियो बुझो नहीं काट मह जियो के पियो। वाहिगुरु जी का खालसा वाहिगुरु जी की फतेह। परम सन्मान मिलल कर दे परम सन्मान योग सतगुरु साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सतगुरां दे संध्या दे इस गुरमत दीवान दी आप जी हाजरी भर रहे हो। हजूर दे अमृत बचन कीर्तन आप जी ने सरवण कीता है। भाई साहब जी ने कल भी गुरु रामदास जी दी सिफत विच सवैयां दा कीर्तन कीता ते अज भी समाप्ति उन्होंने सतगुरां दे इस बचन नाल कीती राज जोग तखत दियन गुरु रामदास। आप संगत ने नाल गायन भी कीता है। मैं कल भी आप जी नूं बेनती कीती सी गुरु रामदास जी दी सिफत बारे। हुण जदों भाई साहब गा के गए क्योंकि मैं लड़ीवार कथा कर रहा हाँ ते मैं आप जी नूं जदों शुरू करना कथा मैं ये बेनती करना हुन्ना मैनूं ज्यादा समा किते टिकण वास्ते नहीं मिलदा ते जे मैं ओही कथा रिपीट करी जावां ते मेरा ख्याल मैं संगत दी सेवा नहीं कर सकांगा पूर्ण तौर ते। ते चित विच हुंदा लड़ीवार कथा नाल असी भी सतगुरां दे शब्द दे दर्शन दीदार कर सकीए। भाई साहब हुणा ने जदों ये अमृत बचन पढ़े राज जोग तखत दियन गुरु रामदास। मैं हर साल जदों मंजी साहब सतगुरां दे चरण परसन जाना ते एक बेनती आप समुचा संसार उन्हां दिनां च कथा विचार सरवण कर देखो। याद रखियो इस संसार विच कई ऐसे इंसान पैदा हुए जिन्हां दे जन्म वेले उन्हां दे सिर दे उपर सोने दे छत्र झुलदे सन उन्हां दे घर विच राज भाग हकूमतां सन पर जदों उन्हां दा अंत आया ते कई वारी ओह बंदे कखां दीआं कुल्लियां विच उन्हां दी जीवन लीला समाप्त होई। पर जदों असीं गुरु रामदास जी दा जीवन पढ़ने खां एक राज भाग है बाहर दा जिहड़ा राज भाग बाहर दा किसे दा भी होवे याद रखियो इत्थे कदी भी किसे दा राज भाग स्थापित नहीं रहा। समें दे नाल इत्थे वड्डे वड्डे लोक आए सारे चले गए। असीं एक बचन रोज सवैयां च पढ़दे हाँ कि जीत फिरै सब देश दिशान को बाजत ढोल मरदंग नगारे गुंजत गूढ़ गजान के सुंदर हिंसत है राज हजारे भूत भविख भवान के भूपत कौन गणनी जात बिचारे श्रीपत श्री भगवान भजे बिन अंत को अंत के धाम सदारे। ये अमृत सवैयां च आपां पढ़ने हुण इहदे जदों आपां अर्थ करने आ इहदे अर्थ ने कि कुछ ऐसे राजे महाराजे पैदा होए कि जिन्हां ने अपनी शक्ति अपने बल नाल अपने देश नूं जित्या फिर अपने देश नूं जित्तण तों बाद उहनां ने होरनां देशां ते फतेह प्राप्त कीती। जदों जित के आउंदे सन उहनां दी जित दी खुशी विच नगारे वजदे सन मृदंग वजदे सन ढोल वजदे सन। पर महाराज कहिंदे आ परमेश्वर दी इबादत तो बिना
ਇੰਨੀ ਤਾਕਤ ਰੱਖਣ ਵਾਲੇ ਰਾਜੇ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਅੰਤ ਨੂੰ ਇਹੋ ਜਿਹਾ ਰਾਜੇ ਜਮਾਂ ਦੇ ਘਰ ਨੂੰ ਚਲੇ ਗਏ। ਥੋੜ੍ਹੇ ਜਿਹੇ ਮੈਂ ਫਿਰ ਰਿਪੀਟ ਕਰ ਦੇਣਾ ਕਿ ਜੀਤ ਫਿਰਾਂ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਰਦੰਗ ਨਗਾਰੇ। ਇਹਦਾ ਅਰਥ ਦੂਜੇ ਦੇਸ਼ਾਂ ਨੂੰ ਜਿੱਤ ਕੇ ਆਏ ਤੇ ਜਿੱਤ ਦੀ ਖੁਸ਼ੀ ਵਿੱਚ ਨਗਾਰੇ ਢੋਲ ਤੇ ਮਰਦੰਗ ਵੱਜੇ ਕਿਉਂਕਿ ਉਹਨਾਂ ਦੀ ਜੈ ਜੈਕਾਰ ਹੋਈ। ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਾ ਤੈਂ ਹੈ ਰਾਜ ਹਜ਼ਾਰੇ। ਉਹ ਜਦੋਂ ਜਿੱਤ ਕੇ ਆਏ ਦੂਸਰੇ ਮੁਲਕਾਂ ਦੇ ਕੀਮਤੀ ਹਾਥੀ ਲੈ ਕੇ ਆਏ। ਉਹ ਹਾਥੀ ਗੁੰਜਾਰਾਂ ਪਾਉਂਦੇ ਪਏ ਆ, ਚਿੰਗਾੜਦੇ ਪਏ ਆ। ਅਰਬੀ ਘੋੜੇ ਜਿੱਤ ਕੇ ਲਿਆਏ, ਉਹ ਖਿਣਕਦੇ ਪਏ ਆ। ਮਹਾਰਾਜ ਕਹਿੰਦੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ। ਇਹੋ ਜਿਹੇ ਰਾਜੇ ਪਹਿਲਾਂ ਵੀ ਹੋਏ, ਅੱਜ ਵੀ ਕਹਿਣ ਤੇ ਆਉਣ ਵਾਲੇ ਸਮੇਂ ਵਿੱਚ ਵੀ ਆਉਣਗੇ। ਪਰ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਕਿ ਸ੍ਰੀ ਪਤ ਸਿੰਘ ਭਗਵਾਨ ਭਜੇ ਬਿਨ ਅੰਤ ਕੋ ਕਰਤਾਰ ਦਾ ਸਿਮਰਨ ਕਰ। ਇਹ ਦੋ ਲਫ਼ਜ਼ ਧਿਆਨ ਨਾਲ ਸੁਣਿਓ, ਅੰਤ ਕੋ ਅੰਤ ਕੇ, ਅੰਤ ਕੋ ਇਹਦਾ ਅਰਥ ਹੈ ਅੰਤ ਵੇਲੇ, ਤੇ ਅੰਤ ਕੇ ਦਾ ਲਫ਼ਜ਼ੀ ਅਰਥ ਹੈ ਕਿ ਜਮਦੂਤ ਦਾ ਧਰਮ ਰਾਜ ਦਾ ਘਰ। ਇਹੋ ਜਿਹੇ ਰਾਜੇ ਅੰਤਲੇ ਸਮੇਂ ਜਮਦੂਤਾਂ ਦੇ ਘਰ ਨੂੰ ਚਲੇ ਗਏ। ਨਾਮੋ ਨਿਸ਼ਾਨ ਮਿਟ ਗਿਆ ਜੀ, ਜਿਨ੍ਹਾਂ ਦੇ ਸਿਰ ਤੇ ਛਤਰ ਝੁਲਦੇ ਸਨ। ਮੈਂ ਇੱਕ ਬੇਨਤੀ ਅਕਸਰ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰ ਤੇ ਕਰਨਾ ਹੁੰਦਾ ਕਿ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ ਬਾਬਾ ਫਰੀਦ ਸਾਹਿਬ ਦਾ, ਕਿਉਂਕਿ ਭਾਈ ਸਾਹਿਬ ਜੋ ਪੜ੍ਹ ਰਹੇ ਸਨ, ਮੈਂ ਸੱਚ ਕਹਿਣਾ ਹਰ ਇੱਕ ਦਾ ਇਸ਼ਕ ਹੁੰਦਾ ਹੈ। ਜਦੋਂ ਕਿਤੇ ਗੁਰੂ ਰਾਮਦਾਸ ਜੀ ਦਾ ਕੋਈ ਸ਼ਬਦ ਕੋਈ ਸਵਈਆ ਜਾਂਦਾ ਹੈ, ਕਿਉਂਕਿ ਲਗਾਤਾਰ ਕਥਾ ਕਰਨ ਕਰਕੇ ਉਹ ਔਰਾ ਅੰਦਰ ਧੁਰ ਅਸਰ ਕਰ ਜਾਂਦਾ ਹੈ ਜੀ, ਕੀਤਾ ਹੈ ਉਹਨੇ, ਫਿਰ ਯਾਦ ਹੀ ਉਸਦੀ ਹੁੰਦੀ ਹੈ। ਬਾਬਾ ਫਰੀਦ ਸਾਹਿਬ ਦਾ ਬਚਨ ਹੈ ਕਿ ਇੱਕ ਰਾਜਾ ਜਿਸ ਦੇ ਸਿਰ ਤੇ ਛਤਰ ਝੁਲਦੇ ਸਨ, ਜਦੋਂ ਆਪਣੇ ਦਰਬਾਰ ਵੀ ਜਾਂਦਾ ਸੀ ਤੇ ਕਵੀ ਖਲੋ ਕੇ ਉਹਦੀਆਂ ਸਿਫਤਾਂ ਕਰਦੇ ਸਨ। ਆਪਾਂ ਹਰ ਬਚਨ ਸਤਿਗੁਰਾਂ ਦੀ ਬਾਣੀ ਚੁਲ ਜਾਵਾਂ, ਤੇ ਮੈਂ ਅਕਸਰ ਯਤਨ ਕਰਨਾ ਹੁੰਦਾ ਆਪਾਂ ਗੁਰਬਾਣੀ ਚੋਂ ਬਾਹਰ ਨਾ ਨਿਕਲੀਏ। ਗੱਲਾਂ ਸਾਡੇ ਤੋਂ ਕਈ ਗੁਣਾ ਵੱਧ ਸਮਾਜ ਜਾਣਦਾ ਹੈ। ਤੁਸੀਂ 8-8, 9-9 ਘੰਟੇ ਕੰਮ ਕਰਕੇ ਗੁਰਦੁਆਰੇ ਇਸ ਤਰ੍ਹਾਂ ਇਸ ਕਰਕੇ ਆਉਂਦੇ ਹੋ ਕਿ ਜਿਸ ਨੂੰ ਮੱਥਾ ਟੇਕਣਾ ਹੈ ਉਹਦੀ ਸਿਫਤ ਆਪਾਂ ਸੁਣ ਸਕੀਏ। ਮਕਸਦ ਤਾਂ ਇਹੀ ਹੈ ਨਾ, ਤੇ ਜੇ ਬੰਦਾ ਇੱਥੋਂ ਵੀ ਤੜਪ ਤੇ ਅੱਗ ਲੈ ਕੇ ਜਾਏਗਾ ਤੇ ਫਿਰ ਜਾਏਗਾ ਕਿੱਥੇ। ਮੈਂ ਇੱਕ ਗੱਲ ਸੈਨੋਜ਼ੇ ਕਹੀ ਸੀ 1997-98 'ਚ, ਮਸਕੀਨ ਸਾਹਿਬ ਤੇ ਆਪਾਂ ਇਕੱਠੀ ਕਥਾ ਕਰਦੇ ਸਾਂ ਇੱਥੇ, ਇਹ ਸਰੀਰਾਂ ਨੂੰ ਪਤਾ ਜਿਹੜੇ ਉਸ ਵੇਲੇ ਸਨ, ਜਿਹੜਾ ਕਮਰਾ ਡਾਕਟਰ ਸਾਹਿਬ ਦਾ ਜਿੱਥੇ ਡਾਕਟਰ ਸਾਹਿਬ ਬੈਠਦੇ ਹੁੰਦੇ ਸਨ, ਉੱਥੇ ਮਸਕੀਨ ਸਾਹਿਬ ਬੈਠੇ ਸਨ। ਸਾਨੂੰ ਪਤਾ ਸੀ ਸਾਹਮਣੇ ਬਹਿ ਇਕੱਠੇ ਕਰਦਾ, ਮੈਂ ਸੈਨੋਜ਼ੇ ਕਥਾ ਕਰਦਾ ਸਾਂ, ਉਹ ਇੱਥੇ ਕਰਦੇ ਸਨ, ਰਹਿਸ਼ ਇੱਥੇ ਸੀ। ਉਹ ਅਕਸਰ ਉਸ ਪਾਸੇ ਬੈਠ ਕੇ, ਹੱਥ ਉਹਨਾਂ ਦੇ ਮੋਟੀ ਮਾਲਾ ਹੁੰਦੀ ਸੀ, ਉਹ ਜਦੋਂ ਕਮਰੇ 'ਚ ਅਸੀਂ ਨੇੜੇ ਪੈਂਦੇ ਸਾਂ ਤੇ ਸਵੇਰੇ ਉਹ ਬੜੀ ਹੀ ਗਰਾਮ ਦੇ ਵਿੱਚ ਵਾਹਿਗੁਰੂ ਬੋਲਦੇ ਸਨ, ਬੜੇ ਆਹਿਸਤਾ ਆਹਿਸਤਾ, ਬੜੀ ਗੂੰਜ ਪੈਂਦੀ ਸੀ। ਇੱਥੇ ਮੈਨੂੰ ਉਹਨੇ ਇੱਕ ਗੱਲ ਕਹੀ ਸੀ, ਮੈਂ ਜਦੋਂ ਪੁੱਛਿਆ ਦੱਸੋ, ਕਹਿਣ ਲੱਗੇ ਜਿੰਨਾ ਮਰਜ਼ੀ ਕੋਈ ਅਪਮਾਨ ਕਰੇ, ਕਦੀ ਵੀ ਇਸ ਕਥਾ ਵਿੱਚ ਇਹ ਜ਼ਾਹਿਰ ਨਹੀਂ ਹੋਣ ਦੇਣਾ ਤੁਹਾਡੇ ਅੰਦਰ ਦਾ ਖੰਡਾ ਸੰਗਤ ਉੱਤੇ ਅਸਰ ਕਰ ਜਾਏ। ਗੱਲ ਬੜੀ ਵੱਡੀ ਸੀ ਜੀ। ਮੈਂ ਆਪ ਨੂੰ ਤਾਂ ਬੇਨਤੀ ਕੀਤੀ, ਆਪਾਂ ਕਿਉਂ ਨਹੀਂ ਆ ਗੁਰਦੁਆਰਾ ਸਾਹਿਬ, ਗੁਰਦੁਆਰੇ ਸਿਫਤ ਸੁਣਨਾ ਆ। ਇਹਦਾ ਮਕਸਦ ਹੈ ਆਪਣਾ ਅੰਦਰ ਗੁਰੂ ਜੀ ਨਾਲ ਜੁੜ ਜਾਏ, ਸਾਡੇ ਕਹਿਣ ਵਾਲਿਆਂ ਤੁਹਾਡਾ ਸੁਣਨ ਵਾਲਿਆਂ ਦਾ। ਦੁਨੀਆਂ ਦੇ ਰਾਜੇ ਜਿੰਨੀ ਦੇਰ ਤੱਕ ਜਿਉਂਦੇ ਨੇ ਉਨੀ ਦੇਰ ਤੱਕ ਛਤਰ ਝੁਲਦੇ ਆ, ਨਗਾਰੇ ਵੱਜਦੇ ਨੇ, ਉਹਨਾਂ ਦੀਆਂ ਸਿਫਤਾਂ ਹੁੰਦੀਆਂ ਨੇ। ਪਰ ਸੰਗਤ ਜੀ, ਜਿਸ ਵਕਤ ਉਹ ਰਾਜਿਆਂ ਦੀ ਮੌਤ ਹੋ ਜਾਏ, ਉਹਨਾਂ ਦੇ ਨਗਾਰੇ, ਉਹਨਾਂ ਦੇ ਨਰਸਿੰਘੇ, ਉਹਨਾਂ ਦੇ ਬਸਤਰ ਸਿਰਫ ਮਿਊਜ਼ੀਅਮ ਵਿੱਚ ਲੋਕਾਂ ਦੇ ਵੇਖਣ ਵਾਸਤੇ ਰਹਿ ਜਾਂਦੇ ਆ। ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਸ ਦਿਨ ਹਜ਼ੂਰ ਦਾ ਆਗਮਨ ਹੋਇਆ, ਕੋਈ ਨਗਾਰਾ ਨਹੀਂ ਵੱਜਿਆ, ਘਰ ਵਿੱਚ ਇੰਨਾ ਧਨ ਵੀ ਨਹੀਂ, ਦੁਨੀਆਂ ਦੇ ਰਾਜ ਜੋ ਰਾਜ ਤਖਤ ਮਾਨਣ ਵਾਲਿਆਂ ਦਾ ਨਾਮੋ ਨਿਸ਼ਾਨ ਮਿਟ ਗਿਆ, ਪਰ ਗੁਰੂ ਰਾਮਦਾਸ ਜੀ ਦਾ ਘਰ ਐਸਾ ਹੈ ਜਿਹਦੇ ਰੋਜ਼ਾਨਾ ਛਤਰ ਵੀ ਝੁਲਦਾ ਹੈ, ਪਾਲਕੀ ਵੀ ਚੱਲਦੀ ਹੈ, ਤੇ ਜਿਹਦੇ ਆਉਣ ਤੋਂ ਪਹਿਲਾਂ ਗੁਰਸਿੱਖ ਖੜੇ ਹੋ ਕੇ ਗੁਰੂ ਸਾਹਿਬ ਦੀ ਸਿਫਤ ਵਿੱਚ ਸਵਈਏ ਵੀ ਪੜ੍ਹਦੇ। ਇਹ ਸਤਿਗੁਰਾਂ ਦੀ ਉਪਮਾ ਹੈ, ਰਾਜ ਜੋ ਤਖਤ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਦਾ ਇੱਕ ਸਲੋਕ ਹੈ, ਪਾਸ ਦਮਾਮੇ, ਦਮਾਮਾ ਮੀਨਸ ਨਗਾਰਾ, ਜਿਨ੍ਹਾਂ ਰਾਜਿਆਂ ਦੇ ਨਗਾਰੇ ਸਨ ਅੱਜ ਕੋਲ ਪਏ ਆ, ਛੱਤ ਸਿਰ
ਸੋਨੇ ਦੇ ਛੱਤਰ ਸਿਰ ਤੇ ਝੁਲਦੇ ਸਨ, ਉਹ ਵੀ ਕੋਲ ਪਏ ਆ। ਪਾਸ ਦਬਾਮੇ ਛੱਤ ਸਿਰ ਭੇਰੀ ਸੱਡੋ ਰੱਡ, ਉਹ ਤੁਰਦੇ ਸਨ, ਅੱਗੇ ਨਰਸਿੰਘੇ ਵੱਜਦੇ ਸਨ। ਰੱਡ ਅਸਲ ਚ ਕਵਿਤਾ ਵਿੱਚ ਛੰਦ ਦੀ ਚਾਲ ਹੈ, ਯਾਦ ਰੱਖਿਓ। ਭੱਟਾਂ ਦੇ ਸਵਈਆਂ ਚ ਰੱਡ ਆਉਂਦਾ, ਇੱਕ ਜਿਵੇਂ ਸਵਈਆ ਹੁੰਦਾ, ਦੋਹਰਾ ਹੁੰਦਾ, ਕੁੰਡਲੀਆ ਹੁੰਦਾ।

ਉਹਨਾਂ ਦਾ ਤਖਤ, ਉਹਨਾਂ ਦਾ ਜੋਗ ਜੁਗੋ ਜਗ ਅਟਲ ਰਹਿਣ ਵਾਲਾ ਹੈ। ਇਹ ਭਾਈ ਸਾਹਿਬ ਨੂੰ ਪੜ੍ਹ ਕੇ ਗਏ। ਤਿੰਨ ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਮੈਂ ਸੱਚੀ ਚਾਹੁੰਦਾ ਹੁੰਦਾ ਵੀ ਸਲੋਕ ਸ਼ੁਰੂ ਕਰਦੇ ਹਾਂ, ਪਰ ਉਹ ਜਦੋਂ ਗੁਰੂ ਸਾਹਿਬ ਦੀ ਸਿਫਤ ਕਰਦੇ ਆ, ਬਦੋ ਬਦੀ ਹਿਰਦਾ ਉਸ ਪਾਸੇ ਤੁਰ ਪੈਂਦਾ ਹੈ। ਕਿਉਂਕਿ ਉਸ ਥਾਂ ਤੇ ਜਿਸ ਨੂੰ ਕਿਤੇ ਵੀ ਕੋਈ ਸਹਾਰਾ ਨਾ ਮਿਲਦਾ ਹੋਵੇ, ਉਸ ਦੀ ਪਰਕਰਮਾ ਮੁਰਦਿਆਂ ਨੂੰ ਜ਼ਿੰਦਗੀ ਬਖਸ਼ਦੀ ਹੈ। ਤੁਸੀਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਨੇ 84 ਵਿੱਚ ਉਸ ਸਾਹਿਬ ਦੀ ਪਰਕਰਮਾ ਵਿੱਚ ਉਸ ਘਰ ਦੇ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਹੈ। ਆਓ ਸੰਗਤ ਜੀ, ਸਲੋਕ 3 ਆਪਾਂ ਪੜ੍ਹੇ ਆ, ਥੋੜ੍ਹਾ ਜਿਹਾ ਧਿਆਨ ਦੇ ਕੇ ਆਪ ਜੀ ਅਰਥਾਂ ਵੱਲ ਤਵੱਜੋ ਦਿਆ ਜੇ। ਪਰ ਮੈਂ ਤੁਹਾਡੇ ਤੋਂ ਪਹਿਲਾਂ ਹੀ ਨਿਮਰਤਾ ਸਹਿਤ ਖਿਮਾ ਮੰਗਾਂਗਾ ਕਿ ਅਰਥ ਮੈਂ ਕਰਨ ਦਾ ਯਤਨ ਕਰਾਂਗਾ, ਪਰ ਸੱਚ ਇਹ ਅਵਸਥਾ ਆਪਣੀ ਕੋਈ ਨਹੀਂ। ਜੇ ਰੂਹਾਨੀ ਪੱਖ ਤੋਂ ਦੇਖੋ, ਇਹ ਸਿਰਫ ਕਬੀਰ ਸਾਹਿਬ ਮਹਾਂਪੁਰਖ ਦਾ ਅੰਦਰ ਹੈ, ਪਰ ਆਪਾਂ ਕਥਾ ਕਰਨੀ ਆ, ਸਾਨੂੰ ਅਰਥ ਕਰਨੇ ਪੈਣੇ ਨੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹੋ, ਕਿਰਪਾ ਕਰਿਓ, ਕਿਉਂਕਿ ਸੰਗਤ ਬੀਬੀਆਂ ਵਾਲੇ ਪਾਸੇ ਵੀ ਹੈ, ਥੋੜ੍ਹਾ ਜਿਹਾ ਅੱਗੇ ਉੱਗੇ ਹੋ ਕੇ ਬੈਠ ਜਾਇਆ ਜੀ, ਸੰਗਤ ਨੂੰ ਬੈਠਣਾ ਸੁਖੈਨ ਹੋ ਜਾਏਗਾ। ਕਰੋ ਕਿਰਪਾ ਸਾਰੇ ਅਦਬ ਸਹਿਤ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਨਾਲ ਉਚਾਰਨ ਕਰੋ।

ਆਪਾਂ ਪਿਛਲੇ ਤਿੰਨ ਸਲੋਕ ਜਿਹੜੇ ਪੜ੍ਹੇ ਸਨ ਥੋੜ੍ਹੇ ਜਿਹੇ ਅਰਥ ਆਪ ਜੀ ਜ਼ਰੂਰ ਧਿਆਨ ਨਾਲ ਸੁਣਿਓ। ਇਹ ਉਸ ਸਲੋਕਾਂ ਨਾਲ ਲੜੀ ਚੱਲਦੀ ਪਈ ਹੈ, ਖਾਸ ਕਰਕੇ ਇਹ 7-8 ਸਲੋਕ ਜਿਹੜੇ ਸਨ। ਆਪਾਂ ਪਰਸੋਂ ਪੜ੍ਹਿਆ ਸੀ ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ। ਅਗਲਾ ਬਚਨ ਸੀ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰੰਤ। ਫਿਰ ਪਰਸੋਂ ਇਹ ਪੜ੍ਹਿਆ ਸੀ ਕਬੀਰ ਦਾਤਾ ਤਰਵਰ ਦਇਆ ਫਲ, ਦਇਆ ਫਲ ਉਪਕਾਰੀ ਜੀਵੰਤ। ਇਹਦੇ ਥੋੜ੍ਹੇ ਜਿਹੇ ਅਰਥ ਮੈਂ ਅੱਜ ਤੀਜੀ ਵਾਰੀ ਕਰਨ ਲੱਗਾ। ਮਹਾਂਪੁਰਖ ਬੰਦਗੀ ਕਰਨ ਵਾਲਾ ਸਾਧੂ ਦਾਤਾ ਹੈ, ਉਹਨੂੰ ਫਲ ਦਇਆ ਦਾ ਲੱਗਦਾ ਹੈ ਤੇ ਉਹ ਜਿਉਂਦਾ ਸਿਰਫ ਪਰਉਪਕਾਰ ਵਾਸਤੇ। ਉਪਕਾਰੀ ਜੀਵੰਤ, ਪੰਖੀ ਚੱਲੇ ਦਿਸਾਵਰੀ, ਜਿਹੜਾ ਉਹਦੀ ਸੰਗਤ ਵਿੱਚੋਂ ਕੋਈ ਜੀ ਦਾਨ ਮਿਲ ਜਾਂਦਾ। ਯਾਦ ਰੱਖਿਓ ਜੀ ਦਾਨ ਮਿਲਣਾ ਬੜੀ ਵੱਡੀ ਗੱਲ ਹੈ, ਕਿਉਂਕਿ ਸ਼ਬਦ ਤੁਸੀਂ ਬਾਣੀ 'ਚ ਬੜੀ ਬੜੀ ਪੜ੍ਹਦੇ ਹੋ ਕਿ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਖਰਸ਼ੋਂ ਲੈਣ ਮਿਲਾਏ। ਸਰੀਰਕ ਤੌਰ 'ਤੇ ਤਾਂ ਬੰਦਾ ਮਾਂ ਦੀ ਕੁੱਖ 'ਚੋਂ ਜਨਮ ਲੈਣ ਤੋਂ ਬਾਅਦ ਹੀ ਜੀ ਰਿਹਾ ਹੈ, ਪਰ ਆਤਮਕ ਤੌਰ 'ਤੇ ਕਿਤੇ ਬਖਸ਼ੀ ਹੋਈ ਰੂਹ ਦੀ ਸੰਗਤ ਕਰਕੇ ਅੰਦਰੋਂ ਜੀ ਦਾਨ ਮਿਲਦਾ ਹੈ। ਸਤਿਗੁਰਾਂ ਨੇ ਕਿਹਾ ਜੀ ਦਾਨ ਦੇ ਭਗਤੀ ਲੈਣ ਹਰਸ਼ੋਂ ਲੈਣ ਮਿਲਾਏ। ਹੁਣ ਜਿਨ੍ਹਾਂ ਨੂੰ ਜੀ ਦਾਨ ਮਿਲਿਆ ਉਹਨਾਂ ਦੀ ਸੰਗਤ ਤੋਂ ਉਹ ਜਦੋਂ ਵਿਦੇਸ਼ ਵਿੱਚ ਗਏ, ਦੂਰ ਕਿਤੇ ਗਏ, ਉਹ ਜਿਹਦੀ ਸੰਗਤ ਕੀਤੀ ਉਹਨੂੰ ਯਾਦ ਕਰਕੇ ਕਹਿੰਦੇ ਨੇ ਵਾਹ ਰੁੱਖਾ ਅਸੀਂ ਚੱਲੇ ਹਾਂ, ਤੂੰ ਹਮੇਸ਼ਾ ਹੀ ਜਿਉਂਦਾ ਰਹੀਂ ਤੇ ਤੈਨੂੰ ਲੋਕ ਤੇਰੇ ਕੋਲ ਇਸੇ ਤਰ੍ਹਾਂ ਹੀ ਆਤਮਕ ਜੀਵਨ ਦਾ ਫਲ ਲੈਂਦੇ ਰਹਿਣ। ਅਸੀਂ ਕੱਲ ਪੜ੍ਹਿਆ ਸੀ ਪੰਖੀ ਚੱਲੇ ਦਿਸਾਵਰੀ, ਬਿਰਖਾ ਸੁਫਲ ਫਲੰਤ ਫਲ ਸਹਿਤ। ਹੁਣ ਕੱਲ ਇੱਕ ਹੋਰ ਬੇਨਤੀ ਕੀਤੀ ਸੀ ਜੀ, ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲੀਲਾਠ, ਕਿਉਂਕਿ ਅੱਜ ਨਾਲ ਅਰਥ ਜੋੜ ਕੇ ਹੋਣਗੇ। ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲੀਲਾਠ, ਜਿਸ ਦੇ ਮਸਤਕ ਦੇ ਭਾਗ ਲਿਖੇ ਨੇ ਉਸ ਬੰਦੇ ਨੂੰ ਹੀ ਕਮਾਈ ਵਾਲੇ ਦੀ ਸੰਗਤ ਨਸੀਬ ਹੁੰਦੀ ਹੈ, ਉਹਨੂੰ ਆ ਗੁਰੂ ਕੀ ਸੰਗਤ ਨਸੀਬ ਹੁੰਦੀ ਹੈ। ਭਾਗਾਂ ਤੋਂ ਬਿਨਾਂ, ਕਿਸਮਤ ਤੋਂ ਬਿਨਾਂ, ਸੱਚ ਹੈ ਚੰਗੇ ਕਰਮਾਂ ਤੋਂ ਬਿਨਾਂ ਸੰਗਤ ਵੀ ਨਸੀਬ ਨਹੀਂ ਹੁੰਦੀ। ਜਿਹਦੇ ਮਸਤਕ 'ਤੇ ਲਿਖੇ ਉਸ ਸੰਗਤ ਵਿੱਚ ਮਿਲਦਾ ਕਿ ਮੁਕਤ ਪਦਾਰਥ ਪਾਈਐ, ਉਹਨਾਂ ਨੂੰ ਆਤਮਕ ਜੀਵਨ ਕਮਾਉਣ ਵਾਸਤੇ ਮੁਕਤੀ ਪਦਾਰਥ ਮਿਲਦਾ ਹੈ। ਜਿਹੜਾ ਅਸੀਂ ਪਹਿਲੇ ਦਿਨ ਬੋਲਿਆ ਸੀ ਕਿ ਪ੍ਰਭ ਕੀ ਆਗਿਆ ਆਤਮ ਹੀ ਧਾਵੈ, ਜੀਵਨ ਮੁਕਤ ਸੋ ਕਹਾਵੈ, ਜਿਹਨੂੰ ਆਪ ਜੀ ਪੜ੍ਹਦੇ ਹੋ ਕਿ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀ

ਅੱਜੀ ਨੇ ਕਿਹਾ ਕਿ ਪਹਿਲਾਂ ਪੰਗਤ ਪਾਛੈ ਸੰਗਤ। ਹੁਣ ਕਈਆਂ ਬੰਦਿਆਂ ਦਾ ਸੁਭਾਅ ਹੈ ਜੀ, ਉਹ ਨਾ ਥੋੜ੍ਹਾ ਜਿਹਾ ਵੱਖਰੇ ਜਿਹੇ ਬਣਦੇ ਜੀ। ਲੰਗਰ ਜਿਹੜਾ ਲੋੜਵੰਦ ਲਈ ਹੁੰਦਾ ਹੈ, ਸੁਣਿਆ ਨਾ? ਨਹੀਂ ਨਹੀਂ ਜੀ, ਅਸੀਂ ਘਰੋਂ ਖਾਏ ਲੰਗਰ ਲੋੜਵੰਦ ਲਈ। ਅਕਬਰ ਲੋੜਵੰਦ ਸੀ? ਜਿਹਨੇ ਪੰਗਤ 'ਚ ਬੈਠ ਕੇ ਲੰਗਰ ਛਕਿਆ, ਮੈਨੂੰ ਦੱਸੋ ਬਾਦਸ਼ਾਹ ਲੋੜਵੰਦ ਸੀ? ਸਤਿਗੁਰਾਂ ਦਾ ਲੰਗਰ ਇਹ ਪ੍ਰਸਾਦ ਵੀ ਹੈ ਅਤੇ ਪ੍ਰਸ਼ਾਦ ਵੀ ਹੈ, ਇਹ ਕਿਰਪਾ ਹੈ ਸਤਿਗੁਰਾਂ ਦੀ। ਪਰ ਸ਼ਰਤ ਕਿ ਲੰਗਰ ਸਜਾਉਣ ਵੇਲੇ ਚੁਗਲੀਆਂ ਨਾ ਬੀਬੀਆਂ ਕਰਦੀਆਂ ਹੋਣ, ਲੰਗਰ ਪਕਾਉਣ ਵੇਲੇ ਨਿੰਦਿਆ ਨਾ ਹੁੰਦੀ ਹੋਵੇ, ਕਿਉਂਕਿ ਸਾਡੀ ਬਾਡੀ ਦੀਆਂ ਤਰੰਗਾਂ ਅੰਨ ਉੱਤੇ ਅਸਰ ਕਰਦੀਆਂ ਨੇ ਜੀ। ਮੈਂ ਫਿਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਸਾਹਿਬ ਦੇ ਲੰਗਰ ਬਾਰੇ ਰਾਮਕਲੀ ਕੀ ਵਾਰ 'ਚ ਬਚਨ ਗਏ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਂ ਪਤਰਾਲੀ। ਮੈਨੂੰ ਪਤਾ ਜਿੰਨਾ ਖਾਣਾ ਉਹਨਾਂ ਖਾਣਾ ਹੀ ਹੈ ਜੀ, ਕਿਉਂਕਿ ਬੰਦਾ ਸਿਰਫ ਸਹਾਰਾ ਭਾਲਦਾ ਅਤੇ ਇਹ ਜੰਗਜੂ ਕੌਮ ਹੈ ਜੀ, ਕੋਈ ਸ਼ੱਕ ਨਹੀਂ। ਪਰ ਮੈਨੂੰ ਸੱਚੀ ਇੱਕ ਸਵਾਲ ਹੈ, ਤੁਸੀਂ ਸੋਝਵਾਨ ਬੈਠੇ ਹੋ ਜਿਹੜੇ ਇੰਨੇ ਇੰਨੇ ਸਾਲਾਂ ਦੇ ਖਾਈ ਜਾਂਦੇ ਨੇ, ਕਾਰਨਾਮਾ ਤਾਂ ਕੋਈ ਵੀ ਨਹੀਂ ਕੀਤਾ, ਖਾਈ ਜਾ ਰਹੇ ਹਾਂ ਨਾ ਆਪਾਂ। ਮਹਾਰਾਜ ਜੀ ਨੇ ਕਿਹਾ ਕਿ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਂਕ ਤਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ। ਉਸ ਲੰਗਰ 'ਚ ਕਿਤੇ ਜ਼ਿਕਰ ਹੀ ਨਹੀਂ, ਮੈਨੂੰ ਪਤਾ ਇਤਿਹਾਸ ਬੋਲਦਾ ਉਹਦੇ ਬਾਰੇ, ਪਰ ਆਪਣੇ ਲਈ ਉਸ ਰਬਾਬੀ ਪਹਿਲਾਂ ਜਿਹਨੇ ਉਸ ਵਕਤ ਕੀਰਤਨ ਕੀਤਾ ਕਿ ਸਾਡੇ ਲਈ ਉਹ ਇਤਿਹਾਸ ਕਰ ਕਵੀ ਪਹਿਲਾਂ ਜਿਹੜਾ 200-250 ਸਾਲ ਬਾਅਦ ਲਿਖਦਾ ਪਿਆ ਹੈ, 300 ਸਾਲ ਬਾਅਦ ਲਿਖਦਾ ਪਿਆ। ਆਪਾਂ ਗੁਰਬਾਣੀ ਵਾਲੇ ਪਾਸੇ ਤੁਰੀਏ। ਇਹ ਠੀਕ ਹੈ, ਮੇਰੀ ਕਮਜ਼ੋਰੀ ਮੈਂ ਨਹੀਂ ਛੱਡ ਸਕਦਾ, ਮੇਰੀ ਕਮਜ਼ੋਰੀ ਹੈ, ਮੇਰੀ ਜੀਵ ਦਾ ਚਸਕਾ ਨਹੀਂ ਜਾਂਦਾ, ਪਰ ਘੱਟੋ ਘੱਟ ਆਪਣੇ ਗੁਰੂ ਦੇ ਉੱਤੇ ਉਂਗਲ ਤਾਂ ਨਾ ਚੁੱਕੀ। ਉੱਥੇ ਹੈ ਕਿ ਮਹਾਰਾਜ ਰਸ ਅੰਮ੍ਰਿਤ ਖੀਰ ਕਿਆਲੀ, ਗੁਰੂ ਅਮਰਦਾਸ ਦੇ ਲੰਗਰ ਬਾਰੇ ਇੱਕ ਤੁਕ ਹੈ, ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ। ਰਾਮਕਲੀ ਕੀ ਵਾਰ ਪੜਿਆ ਕਰੋ, ਕਿਉਂਕਿ ਗੁਰਬਾਣੀ ਦਾ ਅਭਿਆਸ ਕਈ ਥਾਵਾਂ 'ਤੇ ਤਾਂ ਬਹੁਤ ਯਾਦ ਹੈ, ਕਈ ਥਾਵਾਂ 'ਤੇ ਸੱਜਣੋ ਚੇਤੇ ਰੱਖਿਓ, ਗੱਲਾਂ ਹੀ ਕਰਨੇ ਅਸੀਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ। ਇਹ ਕਿਤੇ ਈਗੋ ਦਾ ਰੂਪ ਤਾਂ ਨਹੀਂ ਧਾਰਨ ਕਰ ਗਿਆ? ਜਪਜੀ ਸਾਹਿਬ ਦਾ ਤਾਂ ਪਾਠ ਕਦੀ ਕੀਤਾ ਨਹੀਂ, ਮੰਨਦੇ ਕਿਹਨੂੰ ਪਏ ਹਾਂ? ਸਾਰੀ ਜ਼ਿੰਦਗੀ ਲੰਘ ਗਈ, ਦੁਨੀਆਂ ਭਰ ਦੀ ਨੌਲੇਜ ਇਸ ਖੋਪੜੀ ਵੀ ਚਲੀ ਗਈ, ਘੱਟੋ ਘੱਟ ਕਿਤੇ ਜ਼ਿੰਦਗੀ 'ਚ ਇੱਕ ਸਹਿਜ ਪਾਠ ਕਰਕੇ ਤਾਂ ਦੇਖੀਏ ਸਤਿਗੁਰਾਂ ਦੀ ਬਾਣੀ ਦਾ ਪ੍ਰੈਕਟੀਕਲ, ਚਾਹੇ ਕੋਈ ਕਥਾ ਕਰਦਾ, ਚਾਹੇ ਕੀਰਤਨ, ਚਾਹੇ ਪ੍ਰਬੰਧ ਕੇ, ਮੈਨੂੰ ਖਿਮਾ ਕਰ ਦਿਓ, ਆਪਾਂ ਪਹਿਲਾਂ ਸਿੱਖ ਹਾਂ। ਗੁਰਬਾਣੀ 'ਚ ਗੁਰੂ ਵਰਤਦਾ ਹੈ, ਉੱਥੇ ਸ਼ਬਦ ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ। ਇੱਥੇ ਖਾਣ ਦਾ ਲਫ਼ਜ਼ੀ ਅਰਥ ਖਾਣਾ ਨਹੀਂ, ਉੱਥੇ ਖਾਣ ਦਾ ਅਰਥ ਖੰਡ। ਆਪ ਜੀ ਦੇਖਿਓ ਗੁਰਬਾਣੀ ਜਿਹੜਾ ਤੁਕ ਆਉਂਦੀ। ਪਰ ਮੇਰੀ ਫਿਰ ਵੀ ਬੇਨਤੀ ਹੈ ਕਿ ਆਪਾਂ ਆਪਣੀ ਜੀਵ 'ਤੇ ਕਾਬੂ ਪਾਉਣ ਦਾ ਯਤਨ ਕਰੀਏ ਨਸ਼ਿਆਂ 'ਚ। ਪਰ ਵੀਰ ਤੋਂ ਮੈਂ ਕੱਲ੍ਹ ਕਿਹਾ ਸੀ ਕਿ ਸੰਗਤ ਜੀ ਯਾਦ ਰੱਖਿਓ, ਜਿਸ ਪਾਸੇ ਆਪਾਂ ਤੁਰੇ ਜਾ ਰਹੇ ਹਾਂ, ਨਿਆਣੇ ਤੁਰੇ ਜਾ ਰਹੇ ਆ, ਮੈਂ ਸਭ ਦਾ ਸਤਿਕਾਰ ਕਰਨਾ, ਜਿਨ੍ਹਾਂ ਬੱਚਿਆਂ ਨੂੰ ਪਤਾ ਹੀ ਨਹੀਂ ਭਾਰਤ ਬਾਰੇ ਕੁਛ, ਜੇ ਆਪਾਂ ਉਹਨਾਂ ਬੱਚਿਆਂ ਨੂੰ ਇਸ ਨਸ਼ੇ ਵਾਲੇ ਪਾਸੇ ਤੋਰ ਦਿਆਂਗਾ, ਉਹ ਬੁਢੇਪੇ 'ਚ ਕਿੱਥੇ ਜਾ ਪਹੁੰਚਣਗੇ? ਇੱਕ ਸ਼ਬਦ ਅਸੀਂ ਬੜਾ ਅਕਸਰ ਸੁਣਦੇ ਹੁੰਦੇ ਹਾਂ ਜੀ, ਵੈਸੇ ਉਹ ਬਾਣੀ ਨਹੀਂ ਹੈਗੀ, ਸਾਖੀ ਦਾ ਹੈ ਕਿ ਨਾਮ ਖੁਮਾਰੀ ਨਾਨਕਾ, ਇਹ ਸੁਣਦੇ ਹਨ ਅਕਸਰ। ਇਹ ਕਵੀ ਨੇ ਜਿਹੜੀਆਂ ਪਹਿਲੀਆਂ ਸਤਰਾਂ ਲਿਖੀਆਂ ਉਹ ਸੁਣਨ ਵਾਲੀਆਂ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਇਹ ਤਾਂ ਬਾਅਦ 'ਚ ਪਹਿਲਾਂ ਹੈ ਪੋਸਤ ਪੋਸਤ ਭੰਗ ਅਫੀਮ ਮੱਧ ਉਤਰ ਜਾਏ ਪ੍ਰਭਾਤ। ਸ਼ਬਦ ਫਿਰ ਸੁਣਿਓ, ਪੋਸਤ ਭੰਗ ਅਫੀਮ ਮੱਧ ਅਰਥੇ ਸ਼ਰਾਬ, ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਤੁਕ ਨਹੀਂ, ਭਾਈ ਸਾਹਿਬ ਦੀ ਤੁਕ ਨਹੀਂ, ਭਾਈ ਨੰਦ ਲਾਲ ਜੀ ਤੁਕ ਨਹੀਂ। ਪਰ ਸੰਗਤ ਜੀ, ਮੈਂ ਇੱਕ ਕੱਲ ਰਾਤੀ ਸਿਰਫ ਥੋੜ੍ਹੀ ਜਿਹੀ ਸ਼ਬਦ ਕਿਹਾ ਸੀ, ਭਗਤ ਰਵਿਦਾਸ ਜੀ ਕਹਿੰਦੇ ਆ ਕਿ ਹਿੰਦੂਇਜ਼ਮ ਵਿੱਚ ਸਭ ਤੋਂ ਪਵਿੱਤਰ ਗੰਗਾ ਨਦੀ ਮੰਨੀ ਗਈ। ਗੰਗਾ, ਜਮਨਾ, ਗੋਦਾਵਰੀ, ਸਰਸਵਤੀ, ਨਰਮਦਾ ਪਵਿੱਤਰ ਨੇ ਨਾ। ਉਹ ਕਹਿੰਦੇ ਨੇ ਜਿਹੜਾ ਬੰਦਾ ਸਪਿਰਚੁਅਲ ਹੈ ਨਾ, ਰੂਹਾਨੀ ਹੈ, ਤੁਸੀਂ ਗੰਗਾ ਦੀਆਂ ਲਹਿਰਾਂ ਦਾ ਵੀ ਦਾਰੂ ਕੱਢ ਕੇ ਉਹਨੂੰ ਕਹੋ ਵੀ ਬੜੀ ਪਵਿੱਤਰ ਹੈ, ਉਹ ਕਹਿੰਦਾ ਉਹਦੇ ਵੱਲ ਵੀ ਝਾਤੀ ਨਹੀਂ ਮਾਰਦਾ। ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੈ, ਸੁਰਸ਼੍ਰੀ ਸਲਲ ਕ੍ਰਿਤ ਬਾਰਨੀ ਰੇ। ਸੁਰਸ਼੍ਰੀ ਦਾ ਅਰਥ ਹੈ ਗੰਗਾ, ਸਲਲ ਦਾ ਅਰਥ ਹੈ ਲਹਿਰਾਂ। ਗੰਗਾ ਦੀਆਂ ਲਹਿਰਾਂ ਦੀ ਬਣਾਈ ਕੋਈ ਸ਼ਰਾਬ, ਬਾਰਨੀ ਦਾ ਅਰਥ ਹੁੰਦਾ ਸ਼ਰਾਬ,
सुरसरी सललकृत बार नहीं रे, संत जन करत नहीं पानंग, बंदगी करने वाला भावे पवित्र नदी। इहदा मतलब सी कि शराब नशा तुसी धर्म का आसरा लैके वंडो, बंदगी करने वाला बंदा कदे उहदे नेड़े नहीं जांदा। सतगुरां ने इत्थे कहा कि बंदा संगत भी कर रहा है ते शाम नूं छकदा भी सब कुछ पिया। हुण अगला सवाल उठेगा की हो गया जे छक लिया तां की हो गया। मैं तुहानूं इक बेनती करा, साडे अन्न दे मैनू मैडिकल साइंस तां नहीं जी आउंदी, गुरबाणी जिन्नी कुछ सतगुरु दे अगे अरदास करने, तीन किस्से बनते हैं जो असीं खाने। सब तो पहला जिहड़ा असीं खा रहे हैं, कोई भी अन्न खा रहे, साडी बॉडी दा सिस्टम है उहदी एनर्जी बनती है, ताकत बनती है ना, साडे पेट दीआं नाड़ां नूं चूसदीआं ने, उहदा रस बनता है। दूसरा साडी बॉडी विच अन्न दा हिस्सा है जिहड़ा मल बन जांदा है, मैल का रूप होकर खारज हो जाता है, रोज होंगे जी। तीसरा सूक्ष्म हिस्सा है जिहड़ा उस अन्न विचों थॉट पैदा होंगे, ख्याल पैदा होंगे, असीं कदी ध्यान नहीं देंदे। हुण मन टिकदे भी तां नहीं ना, मैं नफरत लई नहीं कह रहा, जिन्ना बंदा सादी खुराक खाएगा उन्ना उहदा अंदर टिकूगा, जिन्ना तामसी भोजन खाएगा जिद्दां मर्जी वड्डा तुरिया फिरे अंदर टिकाव च नहीं आ सकदा। असीं बाबा जी तो सिखीए, कोई मलक भागो दे घर बाबा जी क्यों नहीं गए, खीर पूड़ियां सारे बाबे खाण गए, उत्थे सारे गए, सिर्फ एक मेरा बाबा जी नहीं गए। तो उन्हूं बड़ा महसूस होया कि आखिर बंदे की अपनी इगो सी भी सारा पिंड आया, सारे लोग आए, असीसा देने वाले आए भी वाह वाह ब्रह्म पूज ब्रह्म पूज, गुरु नानक साहब नहीं गए। चलो साढ़े पुराने स्रोतों ने कहा कि जब बाबा जी लैन आए उन्हें कहा तेरी कमाई च खून खै, एक गल बड़ी सोहनी साढ़े एक विद्वान ने लिखी, उहदे भावे अपने कोल बनाई, वह कहिंदा बाबा जी नूं कहिंदा भी थोड़ा जा खाण नाल की हो जाना, इन्ने लोग खा गए। सतगुरां ने इको गल कही, कहन लगे मलक भागो किकर दे बीज नूं हथ ते मलो ते बीज विचों कदी कंडे नहीं चुभदे, कदी किकर दे बीज चों कंडे चुभे आ, बीजन तो बाद ही कंडे निकलदे आ। कहन लगे जीव नाल खाणा सौखा, मैं तां कि स्पिरिचुअल लोकां लई, जिहड़ा नहीं उह जिद्दर मर्जी गड्डी भजाई फिरे उहदी अपनी मर्जी, क्योंकि भोजन साढ़े ते असर करता है। इत्थे कबीर जी ने कहा कि देखो भंग माछली सुरापान जो जो प्राणी खाए, तीर्थ बर्त नेम किए सब रसातल जाए। हुण अगली गल च रस है, जदों बंदा इहनूं खांदा च रस आउंदा नहीं, इह वासना भी पैदा करता है। कबीर साहब नूं कहा भी इस वासना तो तुसीं किवें बच गए। हुण अगले बचन ध्यान नाल सुणियो जिहड़ी अज कथा है। कहन लगे नीचे लोयन कर रहूं, उत्ते तो आ रही है जी, प्लीज तुसी गल्लां वल घल ध्यान दिया जो करनिया ने, तुकां वल जरूर ध्यान दिओ, आपां क्योंकि अर्थ करन बैठे। नीचे लोयन कर रहूं, नीचे दा अर्थ नीवे, लोयन दा लफ्जी अर्थ है अखां। ये गुरबाणी च दो तरीके नाल पाठ आया, नन्ने नाल भी आया ते नाणे नाल भी आया, हर अमृत पिने लोयना। नीचे लोयन कर रहू, मैं अपनिया अखां नूं नीवियां कर लिया, मुंद लिया। अगला बचन, नीचे लोयन कर रहू ले साजन घट माहे, साजन दा अर्थ अकाल पुरख वाहिगुरु, अपना मित्र सज्जन, अपने सज्जन नूं अपने घट दा अर्थ घिरदा, अपने दिल दे विच अपने सज्जन नूं वसा लिया, ते मैं अखां क्यों चुका, मेरा प्यारा तां मेरे घर बैठा। इस विच बड़ी बड़ी फिलासफी गुरमति। नीचे लोयन कर रहूं ले साजन घट माहे, मैं अपने घट च अपने हिरदे च सज्जन परमात्मा नूं टिका दिता। अगला बचन, सब रस खेलूं पी सो, देखो सब रस खेलूं पी सो, इह सब रस केड़े, जेड़े रस भंग विच है, मछली विच है, शराब विच है, वासना विच है। कहन लगे जुड़ के तां देख अपने वाहिगुरु सज्जन नूं खिरदे च वसा। कहन लगे सारे रस तां मैनूं उहदे विचों मिल गए जदों मैं अपने साई दा मिलाप हासिल कीता। सब रस खेलूं पी, इह शब्द सौ है, याद रखियो, सौ ही लिखिया ना।
ਸਿਆਰੀ ਨਹੀਂ ਲੱਗੀ, ਪਰ ਆਪਾਂ ਇਹਦੇ ਅਰਥ ਸਿਉਂ ਦਾ ਅਰਥ ਨਾਲ ਕਰਾਂਗੇ। ਉਂਜ ਸੌ ਦਾ ਅਰਥ ਗੁਰਬਾਣੀ 'ਚ ਗਿਣਤੀ ਵੀ ਆਏ, ਜੇ ਸੌ ਚੰਦਾ ਉਗਵੈ। ਇੱਥੇ ਸਤਿਗੁਰੂ ਕਹਿੰਦੇ ਨੇ ਸਭ ਰਸ ਖੇਲੂ ਪੀ ਦਾ ਅਰਥ, ਵੈਸੇ ਸ਼ਬਦ ਪੀਆ, ਪੀ ਅੱਗੇ ਸ਼ਬਦ ਪੀਓ, ਇੱਕ ਬਾਣੀ ਸ਼ਬਦ ਹੁੰਦਾ ਪ੍ਰਿਓ, ਇੱਕ ਸ਼ਬਦ ਹੁੰਦਾ ਪ੍ਰਿਆ। ਇੱਥੇ ਪੀ ਦਾ ਲਫਜੀ ਅਰਥ ਪਤੀ ਤੇ ਭਾਵ ਅਰਥ ਅਕਾਲ ਪੁਰਖ ਵਾਹਿਗੁਰੂ। ਕਹਿੰਦੇ ਨੇ ਮੇਰਾ ਆਪਣਾ ਪਰਮਾਤਮਾ ਪਤੀ ਮੇਰੇ ਕਿਰਦੇ ਵਿੱਚ ਹੈ, ਮੈਨੂੰ ਇਹ ਜੀਵ ਦੇ ਚਸਕਿਆਂ ਦੀ ਕੋਈ ਲੋੜ ਨਹੀਂ। ਸਭ ਰਸ ਖੇਲੂ ਪੀ ਸੌ, ਉਹਦੇ ਨਾਲ ਮੈਂ ਸੁੱਖ ਮਾਣ ਰਹੀ ਹਾਂ। ਇਸਤਰੀ ਰੂਪ ਕਿਹਾ ਅਗਲਾ ਬਚਨ, ਕਿਸੇ ਲਖਾਵੂ ਨਾ ਹੈ, ਕਿਸੇ ਨੂੰ ਵੀ ਲਖਾਵੂ ਦਰਥ ਦਾ ਦੱਸਣਾ ਦਿਖਾਉਣਾ ਨਾ ਹੈ ਦਰਥ ਨਹੀਂ, ਮੈਂ ਕਿਸੇ ਨੂੰ ਵੀ ਇਸ ਰਸ ਬਾਰੇ ਕੁਝ ਨਹੀਂ ਦੱਸਦਾ, ਕਿਉਂਕਿ ਮੈਨੂੰ ਅੱਖਾਂ ਚੁੱਕਣ ਦੀ ਲੋੜ ਨਹੀਂ, ਮੈਂ ਤਾਂ ਆਪਣੇ ਅੰਦਰ ਬੈਠੇ ਆਪਣੇ ਪਿਆਰੇ ਦੇ ਮਿਲਾਪ ਦਾ ਰਸ ਮਾਣ ਲਿਆ। ਇਹ ਮੈਂ ਬੇਨਤੀ ਕਰਾਂ, ਸਲੋਕ ਨੇ ਤਿੰਨਾਂ ਸਲੋਕਾਂ ਵਿੱਚ ਤਿੰਨ ਅਵਸਥਾਵਾਂ ਵੱਖਰੀਆਂ, ਸ਼ਿਖਰ ਇਹ ਤਿੰਨ ਸਲੋਕ। ਮੈਂ ਆਰੰਭ ਚਾਂ ਤਰ ਤੋਂ ਖਿਮਾ ਮੰਗੀ ਵੀ ਮੈਂ ਅਰਥ ਕਰ ਜਾਂਗਾ, ਪਰ ਅਵਸਥਾ ਕਬੀਰ ਸਾਹਿਬ ਦੀ। ਹੁਣ ਅਗਲੀ ਗੱਲ ਕਿ ਸੱਜਣ ਘਰ ਦੇ ਵਿੱਚ ਹੈ, ਹਿਰਦੇ 'ਚ ਹੈ ਨਾ। ਗੁਰਬਾਣੀ ਨੇ ਸੰਬੰਧੀ ਬੜੇ ਸਪਸ਼ਟ ਬਚਨ ਕਹੇ। ਗੁਰਬਾਣੀ ਨੇ ਇੱਕੋ ਗੱਲ 'ਤੇ ਜ਼ੋਰ ਦਿੱਤਾ ਵੀ ਵਾਹਿਗੁਰੂ ਪਰਮਾਤਮਾ ਜਿਹਨੂੰ ਕਹਿੰਦੇ ਹਾਂ, ਧਰਮ ਸਥਾਨ ਆਪਾਂ ਬਣਾਉਂਦੇ ਹਾਂ, ਕੋਈ ਸ਼ੱਕ ਨਹੀਂ, ਸਾਡੇ ਸਥਾਨ ਨਹੀਂ, ਅਸੀਂ ਰੋਜ਼ ਨਾ ਲੈਂਦੇ ਹਾਂ, ਪਰ ਜੇ ਤੁਸੀਂ ਕਰਤੇ ਪੁਰਖ ਨੂੰ ਕਹੋ ਵੀ ਸਿਰਫ ਇੱਕ ਬਾਉਂਡਰੀ ਦੇ ਵਿੱਚ ਬੰਦ ਹੈ, ਗੁਰਮਤਿ ਨੇ ਇਹਨੂੰ ਨਹੀਂ ਮੰਨਿਆ। ਯਾਦ ਰੱਖਿਓ, ਉਸ ਬਾਉਂਡਰੀ ਵਿੱਚ ਸਪਿਰਚੁਅਲ ਲੋਕ ਬੈਠੇ ਹੋਣ, ਕੀਰਤਨ ਹੋਵੇ, ਪਾਠ ਹੋਵੇ, ਬਾਣੀ ਹੋਵੇ, ਉੱਥੇ ਬਾਕੀ ਅਸਰ ਹੋਵੇਗਾ। ਜਿੱਥੇ ਸਤਿਗੁਰੂ ਬੈਠੇ ਹੋਣ, ਇਤਿਹਾਸਕ ਥਾਂ, ਸਾਡੇ ਕੇਵਲ ਬਾਦਸ਼ਾਹ ਵਰਗੇ ਨਹੀਂ, ਹਰ ਗੁਰੂ ਅਸਥਾਨ ਦੇ ਵਿੱਚ ਇੱਕ ਰਹਿਮਤ ਹੈ, ਜਿਹਨੂੰ ਭਾਈ ਸਾਹਿਬ ਨੇ ਕਿਹਾ ਜਿੱਥੇ ਬਾਬਾ ਪੈਰ ਧਰੇ ਪਾਜਾ ਪੂਜਾ ਆਸਨ ਥਾਪਣ ਸੋਵਾ, ਜਿਹਨੂੰ ਆਪ ਜੀ ਰੋਜ਼ ਪੜ੍ਹਦੇ ਹੋ, ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖਲਾਵਾ। ਹੁਣ ਗੁਰਮਤ ਨੇ ਕੀ ਕਿਹਾ, ਪਰਮਾਤਮਾ ਕਿੱਥੇ ਹੈ? ਇਹ ਤਿੰਨ ਬਚਨ ਨੇ, ਬੜੇ ਧਿਆਨ ਨਾਲ ਸਾਰੇ ਸੁਣੀ ਜਾਇਓ। ਹਿੰਦੂਇਜ਼ਮ ਕਹਿੰਦਾ ਹੈ ਕਿ ਮੂਰਤੀ ਵਿੱਚ ਭਗਵਾਨ ਹੈ, ਅਸੀਂ ਸਾਰੇ ਜਾਣਦੇ, ਗੁਰਬਾਣੀ ਕਹਿ ਰਹੀ, ਤੇ ਅੱਗੇ ਕੱਲ ਨੂੰ ਬਚਨ ਵੀ ਆਉਣਾ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ ਹੈ। ਮੂਰਤੀ ਵਿੱਚ ਭਗਵਾਨ ਕਹਿ, ਤੇ ਸਾਡੇ ਲੋਕ ਕਹਿੰਦੇ ਆ ਕਿ ਧੰਨੇ ਨੇ ਮੂਰਤੀ ਦੀ ਪੂਜਾ ਕਰਕੇ ਪਾ ਲਿਆ, ਅਕਸਰ ਕਹਿੰਦੇ ਆ ਨਾ, ਕੋਈ ਸ਼ੱਕ ਨਹੀਂ, ਭਾਈ ਗੁਰਦਾਸ ਸਾਹਿਬ ਕਹਿੰਦੇ ਆ। ਪਰ ਸੰਗਤ ਜੀ, ਉਹਨਾਂ ਦੀ ਬਾਣੀ ਪੜ੍ਹੋ ਜਿਹਨੇ ਪਾਇਆ, ਉਹ ਦੱਸੇਗਾ ਮੈਂ ਕਿਵੇਂ ਪਾਇਆ ਹੈ। ਜਦੋਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਤਿੰਨ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਭਗਤ ਧੰਨਾ ਜੀ ਦੇ, ਉਹ ਕਹਿੰਦੇ ਨੇ ਮੈਂ ਪਾਇਆ ਧੰਨੈ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ। ਬੰਦੀ ਸ਼ੁਰੂਆਤ ਹੋ ਸਕਦੀ ਹੈ, ਸ਼ੁਰੂਆਤ ਤਾਂ ਗੁਰੂ ਅਮਰਦਾਸ ਵੀ ਤੀਰਥਾਂ ਤੇ ਗਏ ਜੀ, ਸ਼ੁਰੂਆਤ ਤਾਂ ਬਾਬਾ ਲਹਿਣਾ ਜੀ ਦੇਵੀ ਦੀ ਪੂਜਾ ਕਰਦੇ ਰਹੇ, ਸ਼ੁਰੂਆਤ ਹੋਣੀ ਹੋਰ ਚੀਜ਼ ਹੈ, ਪਰ ਮੁਕਾਮ ਤੇ ਪਹੁੰਚ ਜਾਣਾ ਅਸੀਂ ਉਸ ਸ਼ੁਰੂਆਤ ਨਾਲ ਵਿਆਖਿਆ ਨਾ ਕਰੀਏ। ਹੁਣ ਸਤਿਗੁਰਾਂ ਨੇ ਬਾਣੀ 'ਚ ਕਿਹਾ, ਇੱਕ ਕਹਿੰਦਾ ਮੂਰਤੀ ਵਿੱਚ ਭਗਵਾਨ ਹੈ, ਜੇ ਭਗਵਾਨ ਕੀ ਮੂਰਤੀ ਹੈ, ਦੂਸਰਾ ਕਹਿੰਦਾ ਰੱਬ ਸਿਰਫ ਕਾਬੇ ਦੇ ਵਿੱਚ ਹੈ, ਤੇ ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਦਿੱਤਾ, ਕਹਿਣ ਲੱਗੇ ਨਹੀਂ ਓਏ, ਨਾ ਮੂਰਤੀ ਵਾਲੇ ਪਾਸੇ ਜਾ, ਨਾ ਪੱਛਮ ਵਾਲੇ ਪਾਸੇ ਜਾ, ਆਪਣੇ ਅੰਦਰ ਦੇ ਕਾਬੇ ਨੂੰ ਝਾਤੀ ਮਾਰ ਕੇ ਦੇਖ, ਪਰਮਾਤਮਾ ਤਾਂ ਤੇਰੇ ਦਿਲ ਵਿੱਚ ਬੈਠਾ ਹੋਇਆ ਹੈ। ਮੈਂ ਥੋੜੀਆਂ ਜਿਹੀਆਂ ਬੇਨਤੀਆਂ ਕਰਨੀਆਂ, ਲੇ ਸਾਜਨ ਘੱਟ ਮਾਹੇ ਦੇ ਅਰਥ ਕੀ ਨੇ, ਭਗਤ ਕਬੀਰ ਸਾਹਿਬ ਵੀ ਆਪਾਂ ਲਾਂਗੇ ਅੱਜ ਜ਼ਿਆਦਾ। ਉਹਨਾਂ ਦਾ ਇੱਕ ਬਚਨ ਹੈ, ਅੱਲਾਹ ਏਕ ਮਸੀਤ ਬਸਤ ਹੈ, ਅੱਲਾਹ ਏਕ ਮਸੀਤ ਬਸਤ ਹੈ, ਅੱਲਾਹ ਸਿਰਫ ਇੱਕ ਮਸਜਿਦ ਵਿੱਚ ਰਹਿ ਰਿਹਾ। ਤੇ ਮਹਾਰਾਜ ਕਹਿੰਦੇ ਅਵਰ ਮੁਲਕ ਕਿਸ ਕੇਰਾ, ਲੋਜ ਕੇ ਕਹਿਣ ਲੱਗੇ ਜੇ ਏਡਾ ਵੱਡਾ ਪਰਮਾਤਮਾ ਜਿਹਨੂੰ ਕਹਿੰਦਾ ਸਭ ਕੁਝ ਅੱਲਾਹ ਬਣਾਉਣ ਵਾਲਾ, ਉਹਨੂੰ ਕਿਵੇਂ ਤੂੰ ਇੱਕ ਚਾਰ ਦੀਵਾਰੀ ਵਿੱਚ ਕੈਦ ਕਰ ਸਕਦਾ। ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਬਾਕੀ ਕੌਣ ਸੰਭਾਲ ਰਿਹਾ? ਕਹਿਣ ਲੱਗੇ ਹਿੰਦੂ ਮੂਰਤ ਨਾਮ ਨਿਵਾਸੀ। ਹਿੰਦੂ ਕਹਿੰਦਾ ਕਿ ਭਗਵਾਨ ਮੂਰਤ ਮੇਖ ਹੈ, ਹਿੰਦੂ ਮੂਰਤ ਨਾਮ ਨਿਵਾਸੀ, ਦੋਵੇਂ ਤੱਤ ਨਾ ਹੀਰਾ। ਇਹ ਗੁਰਬਾਣੀ ਦਾ ਫੈਸਲਾ, ਕਹਿੰਦੇ ਤੁਹਾਡੇ ਦੋਨਾਂ ਗੱਲਾਂ ਦੇ, ਦੋਨਾਂ ਦੀਆਂ ਗੱਲਾਂ 'ਚ ਤੱਤ ਕੋਈ ਨਹੀਂ, ਰਸ ਕੋਈ ਨਹੀਂ। ਅਗਲੀ ਤੋਂ ਫਿਰ ਸੁਣਿਓ, ਦੱਖਣ ਦੇਸ਼ ਹਰੀ ਕਾ ਵਾਸਾ,
ਜਿੱਥੇ ਕਬੀਰ ਸਾਹਿਬ ਸ਼ਲੋਕ ਉਚਾਰਨ ਕਰ ਰਿਹਾ ਇਹ ਬਚਨ, ਉੱਥੋਂ ਦੱਖਣ ਵਾਲਾ ਪਾਸਾ ਸਾਊਥ ਜਿਹੜਾ ਜਗਨਨਾਥਪੁਰੀ, ਦੱਖਣ ਦੇਸ਼ ਹਰੀ ਕਾ ਵਾਸਾ, ਦੱਖਣ ਵਾਲੇ ਪਾਸੇ ਜਗਨਨਾਥ ਮੰਦਿਰ ਹੈ, ਪਸ਼ਚਿਮ ਅੱਲਾਹ ਮੁਕਾਮਾ, ਪੱਛਮ ਵਾਲੇ ਪਾਸੇ ਕਹਿੰਦੇ ਅੱਲਾਹ ਦਾ ਮੁਕਾਮ ਹੈ, ਤੇ ਭਗਤ ਜੀ ਕਹਿੰਦੇ ਨਹੀਂ ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਥੌਰ ਮੁਕਾਮਾ, ਅਸਲ ਚ ਤੋਂ ਆਪਣੇ ਦਿਲ ਚ ਤਾਂ ਝਾਤੀ ਮਾਰ ਕੇ ਦੇਖ, ਇੱਥੇ ਦਿਲ ਦਾ ਅਰਥ ਮਨ ਆਵੇਗਾ। ਆਪਾਂ ਪੜ੍ਹਨ ਵਾਲੇ ਕਹਿ ਦਿਆਂਗੇ ਵੀ ਦਿਲ ਦੀ ਤੇ ਸਕੈਨਿੰਗ ਹੋ ਜਾਂਦੀ ਹੈ, ਰੱਬ ਕਿਹੜੀ ਨਾੜੀ ਚ ਹੈ। ਦਿਲ ਦਾ ਅਰਥ ਆਪਣਾ ਅੰਤਰ ਆਤਮਾ ਦੇਖ, ਦਿਲ ਮੈਂ ਖੋਜ ਦਿਲੇ ਦਿਲ ਖੋਜੋ। ਤਿੰਨ ਕੁ ਮੈਂ ਸਲੋਕ ਹੋਰ ਆਪ ਨਾਲ ਸਾਂਝੇ ਕਰਨੇ। ਇੱਕ ਹੈ ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹਿਆ, ਮੈਂ ਥੋੜ੍ਹੀ ਜਿਹੀ ਤਾਂ ਬੇਨਤੀ ਕੀਤੀ, ਉਹ ਕਹਿੰਦੇ ਨੇ ਮੇਰੀਆਂ ਅੱਖਾਂ ਬੰਦ ਨੇ, ਮੈਂ ਜੇ ਆਉਣਾ ਵੀ ਅੱਖਾਂ ਬੰਦ ਕਰਨੀਆਂ ਚਾਹੀਦੀਆਂ ਨੇ ਕਿ ਨਹੀਂ, ਗੁਰਬਾਣੀ ਇਸ ਬਾਰੇ ਕੀ ਕਹਿੰਦੀ। ਉਹ ਕਹਿਣ ਲੱਗੇ ਮੁੱਲਾ ਮੁਨਾਰੇ ਕਿਆ ਚੜ੍ਹੇ ਸਾਈ ਨਾ ਬਹਿਰਾ ਹੋਏ, ਹਾਲਾਂਕਿ ਉਹ ਬਾਂਗ ਵਾਸ ਬਾਂਗ ਦਿੰਦਾ ਤੇ ਸ਼ੁਰੂਆਤ ਤੋਂ ਅੱਲਾਹ ਅਕਬਰ ਤੋਂ ਕਰਦਾ। ਕਹਿਣ ਲੱਗੇ ਮੁੱਲਾ ਤੂੰ ਪੰਜ ਵਕਤ ਮਸਜਿਦ ਦੇ ਬਨੇਰੇ ਤੇ ਚੜ੍ਹ ਕੇ, ਉਸ ਵਕਤ ਇਸ ਤਰ੍ਹਾਂ ਸੀ ਸਪੀਕਰ ਨਹੀਂ ਸਨ, ਉੱਚੀ ਆਵਾਜ਼ ਦਿੰਦਾ ਤੂੰ, ਜਿਹਨੂੰ ਅੱਲਾਹ ਅਕਬਰ ਉੱਚੀ ਆਵਾਜ਼ ਚ ਕਹਿੰਦਾ ਉਹ ਬੋਲਾ ਨਹੀਂ, ਤੂੰ ਆਪਣੇ ਦਿਲ ਚ ਝਾਤੀ ਮਾਰ ਕੇ ਦੇਖ, ਉਹ ਤਾਂ ਤੇਰੇ ਅੰਦਰ ਹੈ। ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ, ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ, ਜਿਹਦੀ ਖਾਤਰ ਤੂੰ ਉੱਚੀ ਉੱਚੀ ਬੋਲ ਰਿਹਾ, ਦਿਲ ਹੀ ਭੀਤਰ ਜੋਏ, ਤੂੰ ਆਪਣੇ ਦਿਲ ਚ ਦੇਖ। ਹੁਣ ਅਗਲਾ ਉਹਨਾਂ ਦਾ ਸਲੇਖ ਇੱਕ ਹੋਰ ਹੈ, ਮੈਂ ਸੱਚੀ ਤੁਹਾਨੂੰ ਕਹਿਣਾ ਕਬੀਰ ਸਾਹਿਬ ਵਰਗਾ ਸੱਚ ਨਹੀਂ ਕੋਈ ਬੋਲ ਸਕਦਾ। ਉਹਨਾਂ ਸਭ ਨੂੰ ਟੱਕਰ ਲਈ, ਜੋਗੀਆਂ ਨੂੰ ਉਹ ਟੱਕਰੇ, ਕਾਜੀ ਨੂੰ ਉਹ ਟੱਕਰੇ, ਤੇ ਜਿੱਥੇ ਬੈਠੇ ਨੇ ਬਨਾਰਸ ਲੋਕ ਉੱਥੇ ਗੰਗਾ ਚ ਇਸ਼ਨਾਨ ਕਰਦੇ ਨੇ, ਉੱਥੇ ਮਰਿਆਂ ਦੇ ਸੰਸਕਾਰ ਕਰਦੇ ਨੇ, ਉਹ ਗੰਗਾ ਦੇ ਕਿਨਾਰੇ ਬੈਠਾ ਕਹਿੰਦਾ ਇਹ ਲੁਟੇਰਿਆਂ ਦਾ ਝੁੰਡ ਬੈਠਾ, ਇੱਥੇ ਨਾ ਆਇਆ ਕਰੋ। ਉਹਨਾਂ ਦਾ ਸਲੋਕ ਪੜ੍ਹਦੇ ਹਾਂ, ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੈ ਨਿਰਮਲ ਨੀਰ। ਕਹਿਣ ਲੱਗੇ ਇੱਥੇ ਮਕਾਨ ਹੀ ਬਣਾ ਲਓ ਗੰਗਾ ਦੇ ਕਿਨਾਰੇ, ਨਾਲੇ ਰੋਜ਼ ਪਾਣੀ ਪੀਆ ਕਰੋ ਘਰ ਦੇ ਜੀ, ਗੰਗਾ ਜਲ ਰੋਜ਼ ਵਰਤੋ। ਕਹਿਣ ਲੱਗੇ ਸਾਰੀ ਜ਼ਿੰਦਗੀ ਗੰਗਾ ਜਲ ਪੀ ਕੇ ਵੀ ਅੰਦਰ ਦੀ ਮੈਲ ਨਹੀਂ ਜਾਣੀ ਜੇ ਪਰਮਾਤਮਾ ਦੀ ਇਬਾਦਤ ਨਾ ਕੀਤੀ। ਕਿਉਂਕਿ ਅੱਜ ਸਮਾਂ ਆਉਂਦਾ ਕਹਿਣਾ ਸਾਡੇ ਤੀਰਥ ਦੀ ਬੇਅਦਬੀ ਵੀ ਕੀਤੀ। ਉਹ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੈ ਨਿਰਮਲ ਨੀਰ, ਬਿਨਾਂ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ ਕੌਣ। ਅਗਲਾ ਸਲੋਕ ਸੁਣਿਓ, ਉਹ ਸਲੋਕ ਹੈ ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾ ਬਹਿ ਜਾਏ। ਮੈਂ ਥੋੜ੍ਹਾ ਜਿਹਾ ਇਸ ਗੱਲ ਤੇ ਜ਼ੋਰ ਦੇ ਰਿਹਾ, ਸੰਗਤ ਜੀ ਆਪਾਂ ਗੁਰਦੁਆਰੇ ਆਉਣਾ ਗੁਰਬਾਣੀ ਸੁਣ ਲਈ, ਮਨ ਨੂੰ ਟਿਕਾਉਣ ਲਈ, ਅੰਦਰ ਸ਼ਬਦ ਵਸ ਜਾਏ ਤੇ ਗੁਰੂ ਨੂੰ ਆਪਣੇ ਨਾਲ ਲੈ ਕੇ ਤੁਰਨਾ। ਇਹਦਾ ਅਰਥ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਨਹੀਂ ਨਾ ਜੀ, ਗੁਰੂ ਗ੍ਰੰਥ ਸਾਹਿਬ ਚ ਸ਼ਬਦ ਨੇ, ਇਹ ਸਾਰੇ ਦ੍ਰਿਸ਼ਟ ਮਾਨ ਵਾਸਤੇ ਨੇ ਅੱਖਰ, ਪਰ ਗੁਰੂ ਨੇ ਤਾਂ ਉੱਥੇ ਵੀ ਜਾਣਾ ਜਿੱਥੇ ਸਾਡਾ ਸਰੀਰ ਨਹੀਂ ਜਾਣਾ। ਤੁਸੀਂ ਇੱਕ ਬਚਨ ਪੜ੍ਹਦੇ ਹੋ, ਸੋ ਸਤਿਗੁਰ ਪਿਆਰਾ ਮੇਰਾ ਨਾਲ ਕਹਿ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਕਬੀਰ ਸਾਹਿਬ ਕਹਿੰਦੇ ਅੰਦਰ ਸਾਫ਼ ਨਹੀਂ, ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ, ਜਾ ਕੀ ਦਿਲ ਸਾਬਤ ਨਹੀਂ, ਜਾ ਕੀ ਦਿਲ ਸਾਬ, ਇੱਥੇ ਵੇਖੋ ਜਾ ਕਾ ਦਿਲ ਨਹੀਂ ਕਿਹਾ, ਜਾ ਕੀ ਦਿਲ ਸਾਬਤ ਨਹੀਂ। ਜਿਹੜਾ ਇਹ ਸਾਬਤ ਸ਼ਬਦ ਇਸ ਤ੍ਰਿਲਿੰਗੇ ਦਾ ਅਰਥ ਹੈ ਸਫਾਈ, ਜਿਸ ਬੰਦੇ ਦੇ ਅੰਦਰ ਸਫਾਈ ਕੋਈ ਨਹੀਂ ਤਾਂ ਕੋ ਕਹਾਂ ਖੁਦਾਏ, ਉਹਨੂੰ ਰੱਬ ਕਿੱਥੇ ਮਿਲ ਜਾਣਾ। ਅਗਲਾ ਬਚਨ ਕਬੀਰ ਅੱਲਾਹ ਕੀ ਕਰ ਬੰਦਗੀ, ਜੇ ਸਿਮਰਤ ਦੁੱਖ ਜਾਏ, ਦਿਲ ਮੈਂ ਸਾਈ ਪ੍ਰਗਟੈ ਬੁਝੈ ਬੁਲੰਤੀ ਨਾਏ, ਤੂੰ ਰੱਬ ਦੀ ਬੰਦਗੀ ਕਰੋ, ਸਾਈ ਤੇਰੇ ਅੰਦਰੋਂ ਪ੍ਰਗਟ ਹੋਵੇਗਾ। ਮੈਂ ਸਿਰਫ ਆਪ ਨੂੰ ਬੇਨਤੀ ਕੀਤੀ, ਆਪਾਂ ਕਦੀ ਨੇਤਰ ਬੰਦ ਕਰਕੇ ਸਵੇਰੇ ਬੈਠ ਕੇ ਤਾਂ ਦੇਖੀਏ, ਮੈਨੂੰ ਪਤਾ ਹੈ ਸਾਡੇ ਇੱਕੋਦਮ ਸ਼ਬਦ ਸਾਹਮਣੇ ਆ ਜਾਣ, ਦੇਖੋ ਜੀ ਇਹ ਬਗਲ ਸਮਾਧੀ ਹੈ, ਸਾਡੀ ਇੱਕ ਮੁਸ਼ਕਲ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ, ਇੱਕ ਤਾਂ ਅਸੀਂ ਆਪਣੀ ਸੰਪਰਦਾ ਨਾਲ ਜੁੜ ਕੇ ਪਾਠ ਕਰਦੇ ਹਾਂ, ਕੋਈ ਸੰਪਰਦਾ ਹੋਵੇ, ਕੋਈ ਸਾਡਾ ਸਿੱਧਾ ਜੋ ਸਾਡੇ ਮਾਇੰਡ ਦੇ ਵਿੱਚ ਹੈ ਨਾ ਜੀ, ਅਸੀਂ ਉਸ ਮੁਤਾਬਕ ਚੱਲਦੇ ਹਾਂ। ਗੁਰੂ ਸਾਹਿਬ ਭਾਵੇਂ ਕਹਿਣ, ਹੁਣ ਆਪਾਂ ਜੇ ਨੇਤਰ ਬੰਦ ਕਰਨ ਦੀ ਗੱਲ ਕਰੀਏ, ਕੋਈ ਸ਼ੱਕ ਨਹੀਂ ਗੁਰਬਾਣੀ ਕਿਆ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗੁਲ ਸਮਾਧਨ, ਬਗਲਾ ਅੱਖਾਂ ਬੰਦ ਕਰਕੇ ਬਹਿੰਦਾ। ਆਪ ਜੀ ਰੋਜ਼ ਇੱਕ ਪਾਠ ਕਰਦੇ ਹੋ, ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ,
बैठ रहे हो बक ध्यान लगायो, पर प्लीज बेनती यह है अखा बंद करने वाला हर बंदा बगला नहीं हुंदा। दो पख याद रखियो गुरबाणी च, एक पख है पॉजिटिव एक है नैगेटिव रूप च। क्या मैं एक दिन क्या सी जी, एक पासे गुरबाणी ने इशनान का खंडर थां थां ते कीता, जल के मज्जन जेगत हुआ नित नित मेंढक ना आवे, जैसे मेंढक तैसे ओए नर फिर फिर जूनी आवे, खंडन कीता ना जी। पर दूजे पासे गुरबाणी ने प्रोड़ता कीती, असी इस जल के मज्जन नू इशनान करना छड़ दी। देखो गुरबाणी तुसी एक पाठ कर दियो, उठ इशनान करो प्रभाते सोए हर आराधे, कर इशनान सिमर प्रभ अपना। आप हूं यदि तुलना यह थोड़ा देन लग पाएंगे जल के मज्जन जेगा तो वह महाराज कहते ने कि कर इशनान सिमर प्रभ अपना मन तन भय अरोगा। जहां से एक पाठ कर रहे हैं कि उद्यम करे भलके प्रभाती इशनान करे अमृतसर ना वह। मैं थोड़ी जी तां बेनती की जदों अखां बंद करने हैं ना जी, ये थोड़ा अखां बंद होंदियां दिसदा कोई नहीं, अखां बंद करके तसलियां तस्वीरां शुरू होंदियां ने। जदों बंदा अखां बंद करके बहिंदा सारी जिंदगी फिल्म अखां अगे आउंदी है। ते चेते रखो जदों शब्द पढ़न लगदा उदों तां मुरियां मरियां नाल भी गल्लां करन लग पैंदा जिहड़े मर चुके आ, पर थोड़ा जिहा अभ्यासां नूं करना चाहीदा है। कबीर साहब ने कहा कि मैं अपनियां दोनों अखां बंद कर लईआं क्योंकि मैनूं वेल नहीं मिलदा अपने सज्जन नूं बाहर वेखण वास्ते। पर एक सवाल उठेगा जी, की गुरमत जां सिक्खी सिर्फ अखां बंद करन वालियां वास्ते है? ये एक अवस्था शुरुआत है। कबीर नीचे लोयन कर रहूं ले साजन घट माहे, मैं अपने नेत्र बंद करके अपने सज्जन नाल ही अंदर गल्लां कर रहा वा, सब रस खेलू पीसो किसो लिखावो नाहे। सच्ची तो दसा कला भगत जी ने, बाबा फरीद जी सारे तो सारे बाणीकार जी इको गल बोलते हैं कि अपने अंदर झाती मारो। असी रोज पढ़ने बंदे खोज दिला हर रोज न फिर परेशानी माए। गुरु तेग बहादुर साहब ने तो कहा तू अंदर झाती मार, इस तरह वाहगुरु तेरे अंदर बैठा जिमें फुल दे विच सुगंधी है, जिमें शीशे दे सामने तेरा प्रतिबिंब है। गुरु साहब का वचन है काहे रे बन खोजन जाई, सर्ब निवासी सदा अलेपा तो ही संग समाई। अगे पोप मद ज्यों बांस बसत है, ये पर फुल दिसदा सुगंधी नहीं दिसदी हुंदी, सुगंधी दिसदी है जी फुल ही दिसदा है। पोप मद ज्यों बांस बसत है, दृष्ट मान विच फुल भी जिमें सुगंधी है। मुकर माहे जैसे शाही, जिमें शीशे सामने खलोजो अपना चेहरा दिसदा, कहने अंदर झाती मार के दे के सुगंधी ते प्रतिबिंब तेरे अंदर भी है। फिर अर सुनियो पोप मद ज्यों बास बसत है, मुकर माहे जैसे शाही तैसे ही अर बसे निरंतर, घट ही खोजो घट ही खोजो भाई नीचे लोयन कर रहूं। अपने घट भी झाती मार के ते घट विच प्यारे बहुत कुछ पिया होया। थोड़ी मेरी बेनती फिर सुनियो, अंदर कभी झाती मार के तो देखिए, मैं सब लिए नहीं कहांगा नैगेटिव ही नहीं कहांगा, सब नू पता है मेरे अंदर की चलता पे। ये तो रब का शुकराना है इन्हें पर्दे पा के ढकिया है, जे कि सारियां नू एक दूजे के अंदर का पता लग जाता इतने कोई नहीं रिश्ता लगना, ये साहसा नहीं। मैनू पता कि कचरा मेरे अंदर है, गुरु साहब कहते इस अंदर धोन वास्ते अपने अंदर झाती मार। हूँ सवाल उठता वह चीजा तंग बहुत कर दया जो बंदा अभ्यास करता। मैं फिर बेनती करा एक दिन बह के तो देखिए, स्टेज पर बह के तो गल करनी बड़ी सौखी है, कि 12 घंटे एकांत में बैठ के अपने अंदर झाती मार के देखो तो संगत जी जो कुछ दिसद उन्होंने कि रजिस्टर से लिख के एक बारी आप पढ़ दो, मेरा ख्याल तुम कागज दोबारा पाड़ दोगे। गुरमत कहती अंदर तेरे है, पर सवाल उठता फिर साढ़े अंदर क्यों नहीं, क्यों नहीं उस अवस्था आ रही? क्योंकि जिनी देर तक गुर प्रसाद नहीं
इबादत नहीं, अंदर झुक नहीं सकता, अंदर साफ नहीं हो सकता। आपनूं पता है गुरदेव ने भाई भगीरथ जी नूं भेजिया लाहौर, भाई मनसुख साडा इतिहास कहिंदा उहदे जहाज चलदे सन जी, कित्थे लिखिया भी सिख जिहड़ा मंगता होना चाहिए। हां बईमान ना होवे, लुटेरा ना होवे, सिख अरबांपति होना चाहिए। ऐस दुनिया च ऐस पलैनट ते जिहदी सब तो वध चलदी पई, याद रखियो पैसा उहनां कोल सब तो ज्यादा है। असीं किस ढंग नाल इह गल करनी पई, सिखां दे जहाज नहीं सन चलदे। किते इतिहास दसो भी मनसुख नूं क्या होवे भी सारा रुपया लुटा दे, सज्जन ठग नूं क्या सारा लुटा, मलक भागू नूं क्या लुटा। मैं इतिहास पढ़ना मनसुख की कमाई बेईमानी की नहीं, सेवा कर रहा है। भाई भगीरथ की एक दिन गया भाई भगीरथ लाहौर, आप सब नूं पता है इतिहास, तुसीं जानदे हो। मैं थोड़ी जी बेनती करनी है इस गल बारे भी घट च है तो साढ़े घट च तां राक्षस बोलता पे अंदर। भाई भगीरथ की दुकान मनसुख की दुकान ते गया, उन्हें कि मैनूं आ चीजा चाहीदियां ने, व्याह है किसी की बेटी का, मेरे मुरशद ने घल्या है, गुरु नानक साहब ने तोरिया। उन्हें कहा बाकी तो सारिया चीजा तैयार मिलनगियां पर चूड़ा नहीं मिलना, टाइम लगेगा, दिन लगनगे। वह कहिंदा मैं एक रात तो वध नहीं रह सकता। भाई भगीरथ जी कहिंदे मैं एक रात तो वध नहीं रहना। कहिंदा क्यों, जे समान लैण ही आया है तो दो रात तीन टिक। वह कहिंदा नहीं, हुक्म ही सब कुछ हुंदा है, सानू हुक्म ही एक रात रहिंदा है। उन्हें अगली गल की किसी का नौकर है? कहिंदा नौकर किसी बादशाह का नहीं, दीन दुनिया के मालिक का चाकर हाँ। पुछया कौन? उन्हें कहा मेरा गुरु नानक साहब। मनसुख व्यापारी पुत्र है, उन्हें कहा किहड़े भुलेखे तुरिया फिरने, ते बाबे बड़े तुरे फिरदे। इस लिए उन्हें कहा, कहिंदा मैनू ही बड़े मिले आ, तू एवें वहम च रह के अपनी जिंदगी खराब ना करी, ये सब स्वार्थी नहीं। भाई भगीरथ दियां अखां नम हो गईआं, उन्हें कह लगे नहीं, जिहदे नाल मैं जुड़िया वा ना तू उहनूं देखे नहीं अजे। उत्थे बैठ के सिर्फ कहिंदे ने भी उहनें साडी तरह स्टेज ला कथा थोड़ा कीती। भाई भगीरथ ने उहनें 10 मिंट उस बंदे ते बाबा जी दी सिफत दे लाए, इन्ना प्रभावित होया ने अपनी बेटी का चूड़ा कढ के लिया दिता। कहन लगा मैनूं नाल लै चली, चूड़ा मैं अपनी धी दे विआह वास्ते बनाया, पर जिहदियां तूं गल्लां सुनाईआं ने चूड़ा भी उहदे चरणां च भेट है, मैं होर बना लांगा। हुण आ है सत संगत, सिख लगदा होवे ते लंघण वाले ते प्रभाव पै जाए। भाई मनसुख नाल तुर पिया जी सवेरे, उन्हें बड़े राज सवाल किए। उन्हें के भी सवाल किया भी तुहाडा तुसी परमात्मा नूं जिहड़ी परम शक्ति उह कित्थे मानदे हो, किहड़ा तीर्थ मानदे हो? कहन लगे साढ़े बाबा जी कहिंदे सब कुछ आ ही है, गुरु साहिब दा वचन है, जिस जलनिध कारण तुम जग आए सो अमृत गुर ते पाही, जियो छोडो वेस भेख च तुराई, दुबदा ए फल नाही, जियो मन रे थिर रहो मत कत जाही, जियो बाहर ढूंढत बहुत दुख पावे, घट घर अमृत घट माही जियो। उन्हें अगला सवाल किया, जे मेरे अंदर भी ते तेरे अंदर भी फिर दिसदा क्यों नहीं पिया? भाई भगीरथ ने जिहड़ा उत्तर दिता सुन वाला है, कहन लगे मनसुख तेनू सट्टां लगियां ज्यादा मेरा ख्याल बाबियां तो, सच्ची उत पखंड बदो भी बहुत सी, पर मैं गल तेनू दसा तेरा सवाल कह जे है ते मैनू क्यों नहीं? कहन लगे जिस धरती ते आपां चलने पए दे थले पानी ते प्यासा उत्ते को तड़पी जा रहा है, उहनू पानी क्यों नहीं? जमीन दे थले पानी है। ते भाई मनसुख कहिंदा पानी तां निकल सकदा है। उह कहिंदा किवें? कहन लगा खूह पट के। कहिंदा किवें पट्टिया जांदा? चल गल समझाणी सी, मिट्टी निकलेगी, रेता निकलेगा, कंक्रीट निकलेगी, अखीर वाला कई बार पत्थर का कड़ हुंदा टुट जाए तो पानी उछाले मारदा जांदा। कहिंदा बस आ कुछ ही अंदर ही है जरूर, पर कई जन्मां दीआं परतां जमीआं पईआं ने, गुरु पहिलां परतां तोड़दा, अखीर वाला कर रह जाता इगो का, जो खोमे तोड़ के रख दे तो रब विचों प्रगट हो जाता है। उन्हें कहा गल तो ठीक ही भी तू, मैं बेनती करा, पर बंदा फिर भी डरिया सी, दुध का सड़िया लस्सी फूका मारद। उन्हें भगीरथ नहीं दसिया, उन्हें मन च इको गल, क्योंकि साड़ी ए नहीं कि
ਜੋ ਮੈਂ ਸੋਚਿਆ ਗੁਰੂ ਇਹੀ ਹੈ। ਹੁਣ ਭੀਖਣ ਸ਼ਾਹ ਕਹਿੰਦਾ ਵੀ ਮੈਂ ਤਾਂ ਮੈਨੂੰ ਜੇ ਕੁੱਜੀਆਂ ਤੇ ਹੱਥ ਰੱਖੇ, ਹੁਣ ਇਹਦਾ ਮਤਲਬ ਇਹ ਥੋੜਾ ਗੁਰੂ ਗੋਬਿੰਦ ਸਿੰਘ ਦੀ ਤਾਕਤ ਸਿਰਫ ਕੁੱਜੀਆਂ ਤੱਕ ਹੀ ਸੀਮਿਤ ਹੈ। ਇਹ ਮੇਰਾ ਮਾਇੰਡ ਹੈ ਨਾ, ਮੇਰੀ ਸਾਈਕੀ ਹੈ। ਹਰ ਬੰਦਾ ਆਪਣੀ ਸਾਈਕੀ ਨਾਲ ਗੁਰੂ ਨੂੰ ਵੇਖਣ ਦਾ ਯਤਨ ਕਰਦਾ, ਪਰ ਸਾਡੀ ਸਾਈਕੀ ਦਾ ਮਤਲਬ ਇਹ ਨਹੀਂ ਕਿ ਗੁਰੂ ਦਾ ਅੰਤ ਪੈ ਗਿਆ ਹੈ। ਇੱਕ ਪਿਆਲਾ ਸਮੁੰਦਰ ਚ ਭਰ ਕੇ ਕਹੋ ਜੀ ਬਸ ਸਮੁੰਦਰ, ਇਹ ਨਹੀਂ, ਇਹ ਤੇ ਮੂਰਖਤਾ ਹੀ ਹੈ ਨਾ। ਉਹਨੇ ਮਨ ਚ ਇੱਕੋ ਗੱਲ ਬਣਾ ਲਈ ਵੀ ਮੈਂ ਤਾਂ ਮੈਨੂੰ ਜੇ ਮੇਰਾ ਨਾਂ ਲੈ ਕੇ ਆਵਾਜ਼ ਮਾਰਨਗੇ। ਭਗੀਰਥ ਨੂੰ ਨਹੀਂ ਦੱਸਿਆ। ਹੁਣ ਗੁਰੂ ਸਮਰੱਥ ਹੈ, ਗੁਰੂ ਨੂੰ ਮੈਂ ਕੱਲ ਵੀ ਕਿਹਾ ਸੀ, ਗੁਰੂ ਪੰਜਾਂ ਤੱਤਾਂ ਦੇ ਚੋਲੇ ਵਿੱਚ ਵਿਚਰਿਆ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਗੁਰੂ ਜੋਤ ਨੇ ਸਭ ਤੋਂ ਵੱਧ ਉਪਮਾ ਗੁਰੂ ਨਾਨਕ ਸਾਹਿਬ ਦੀ ਕੀਤੀ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਬਚਨ ਨੇ ਕਿ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ, ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਇਦੋਂ ਅਗਲਾ ਸ਼ਬਦ ਕਿਹੜਾ? ਉਹ ਅੰਦਰ ਗਿਆ, ਭਾਈ ਭਗੀਰਥ ਨੇ ਮੱਥਾ ਟੇਕਿਆ, ਮਨ ਸੁਖ ਅੰਦਰ ਵੜਿਆ, ਤੇ ਗੁਰੂ ਸਾਹਿਬ ਨੇ ਵਹਿੰਦਿਆਂ ਸਾਰੀ ਸਵਾਲ ਕਰ ਦਿੱਤਾ। ਕਹਿਣ ਲੱਗੇ ਨਾਂ ਦਾ ਮਨ ਸੁਖ ਹੈ ਤੇ ਮਨ ਤਾਂ ਤੇਰਾ ਕਦੇ ਟਿਕਿਆ ਨਹੀਂ, ਤੂੰ ਨਾਂ ਦਾ ਮਨ ਸੁਖ ਹੈ, ਨਾਂ ਕਿੰਨਾ ਚੰਗਾ ਮਨ ਸੁਖ, ਪਰ ਸੱਚ ਦੱਸ ਕਦੀ ਮਨ ਦਾ ਸੁਖ ਮਾਣਿਆ? ਬਸ ਉੱਥੇ ਮੱਥਾ ਟੇਕ ਦਿੱਤਾ, ਜੂਦਾ ਸਵਾਲ ਹੀ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਦੀ ਸ਼ਬਦ ਲਿਖਣ ਵਾਲਾ ਸਕ੍ਰਿਪਟ ਵਿੱਚ ਪਹਿਲਾ ਸਿੱਖ ਭਾਈ ਮਨ ਸੁਖ ਹੈ, ਉਹਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਲਿਖੀ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਵੀ ਇਹ ਸੱਟ ਨਾ ਭਾਈ। ਕਬੀਰ ਸਾਹਿਬ ਕਹਿੰਦੇ ਮੇਰੇ ਅੰਦਰ, ਮੈਂ ਅੱਖਾਂ ਬੰਦ ਕਰਕੇ ਸੱਚੀ ਤੁਹਾਨੂੰ ਦੱਸਾਂ, ਜਿਸ ਦਿਨ ਅੰਦਰ ਦਾ ਸੁੱਖ ਮਿਲਣ ਲੱਗ ਪਿਆ ਨਾ, ਆ ਜੀਵ ਦੇ ਚਸਕੇ ਤਾਂ ਉਦਨ ਛੁੱਟ ਜਾਣੇ ਨੇ, ਸਾਡੇ ਛੁੱਟਣੇ ਨਹੀਂ, ਕਿਉਂਕਿ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਹੁਣ ਮੈਂ ਤੁਹਾਨੂੰ ਆਹ ਕਹਿ ਦਿਆਂ, ਆਹ ਛੱਡ ਦੇ, ਆਹ ਛੱਡ ਦੇ, ਜਿਹੜੇ ਵੇਲੇ ਬੰਦਾ ਖਾਂਦਾ ਪੀਂਦਾ ਇਹਦੇ ਅੰਦਰ ਤੇ ਭੂਤ ਨੱਚਦੇ ਨੇ ਉਸ ਵੇਲੇ, ਸੱਚੀ ਉਹ ਬੰਦਾ ਜੀਵ ਕਿੱਥੇ ਰਹਿੰਦੀ? ਬਾਕੀ ਇੰਦਰੀਆਂ ਸਾਰੀਆਂ ਥੱਕ ਜਾਣਗੀਆਂ। ਯਾਦ ਰੱਖਿਓ, ਬੜੀ ਸਪਸ਼ਟ ਮੈਂ ਗੱਲ ਕਹਿਣ ਲੱਗਾ, ਇਹ ਨਹੀਂ ਜੇ ਥੱਕਦੀ ਢਿੱਡ ਭਰ ਜਾਂਦਾ ਪਰ ਇਹ ਨਹੀਂ ਰੱਜਦੀ। ਤੇ ਆਪਾਂ ਨਗਰ ਕੀਰਤਨ ਤੇ ਕੀ ਕਰਨੇ ਆ ਜੀ? ਮੇਰਾ ਕੀਰੀ ਗੁੱਸਾ ਬੜਾ ਕਰਦੇ ਅੱਜ ਕੱਲ੍ਹ। ਤੁਸੀਂ ਦੱਸੋ, ਜਿਹੜਾ ਬੰਦਾ ਘਰੋਂ ਨਾਸ਼ਤਾ ਕਰਕੇ ਆਇਆ, ਇੱਥੋਂ ਲੰਗਰ ਛੱਕ ਕੇ ਗਿਆ, ਉਹ ਗੇਟ ਤੱਕ ਜਾਂਦਿਆ ਭੁੱਖ ਲੱਗ ਗਈ? ਐਡਾ ਵੱਡਾ ਸਟਾਲ ਲਾ ਦਿੱਤਾ? ਮੇਰੀ ਬੇਨਤੀ ਹੈ ਗੁਰਮੁਖੋ, ਜੇ ਨਗਰ ਕੀਰਤਨ ਚ ਚੱਲੇ ਹੀ ਹਾਂ, ਇੱਕ ਵਾਰੀ ਰੋਟੀ ਖਾ ਕੇ ਮਨ ਚ ਧਾਈ ਕਰਕੇ ਜਾਈਏ, ਜਿਹੜਾ ਸ਼ਬਦ ਕੰਨਾ ਸੁਣਾਈ ਦੇਗਾ ਮੈਂ ਗਾਉਣਾ ਹੈ, ਜੇ ਨਾ ਸੁਣਾਈ ਦਿੱਤਾ ਪੂਰੇ ਨਗਰ ਕੀਰਤਨ ਵਿੱਚ ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕਰਕੇ ਮੁੜਾਂਗਾ। ਤੇ ਜੇ ਆਪਾਂ ਖਾ ਪੀ ਕੇ ਆ ਜਾਣਾ, ਜੀਵ ਦਾ ਚਸਕਾ ਜੀ, ਮੈਂ ਸੱਚੀ ਕਹਿਣਾ ਸੀ, ਜੀਵ ਦੇ ਚਸਕੇ ਨੂੰ ਪ੍ਰੇਰਿਤ ਕਰ ਰਹੇ ਇਹਨਾਂ ਲੋਕਾਂ ਇਸ ਸਮਾਗਮਾਂ ਚ। ਗੁਰੂ ਸਾਹਿਬ ਨੇ ਕਿਹਾ ਨਹੀਂ, ਬਾਕੀ ਸਭ ਇੰਦਰੇ ਥੱਕ ਜਾਂਦੇ ਆ, ਇਹ ਥੱਕਦਾ ਨਹੀਂ ਛੇਤੀ। ਇੱਥੇ ਕਬੀਰ ਸਾਹਿਬ ਨੇ ਗੱਲ ਕਹੀ ਕਿ ਤੂੰ ਬਾਹਰ ਦਾ ਚਸਕਾ ਛੱਡ, ਤੂੰ ਥੋੜਾ ਜਿਹਾ ਸਿਮਰਨ ਕਰਕੇ ਤਾਂ ਦੇਖ, ਨਾਮ ਨਾਲ ਜੁੜ। ਹੁਣ ਇੱਕ ਸਵਾਲ ਹੋਰ ਉੱਠਦਾ ਜੀ, ਮੈਂ ਤੁਹਾਨੂੰ ਬੇਨਤੀ ਕਰਾਂ, ਮੇਰੀਆਂ ਗੱਲਾਂ ਨਾ ਮੰਨਿਓ, ਗੁਰਬਾਣੀ ਮੰਨਿਓ, ਤੁਸੀਂ ਤਜਰਬਾ ਕਰਕੇ ਦੇਖੋ ਪਲੀਜ਼। ਜਿੰਨੇ ਤੁਸੀਂ ਬੈਠੇ ਹੋਏ ਨਹੀਂ ਕਿ ਤੁਹਾਡੇ 'ਚ ਬਾਣੀ ਪੜ੍ਹਨ, ਘਰਾਂ 'ਚ ਬੈਠੇ ਹੋ, ਮੈਂ ਇੱਕੋ ਗੱਲ ਕਹਿੰਦਾ, ਬਾਕੀ ਗੱਲਾਂ ਬਾਅਦ ਕਰੋ ਸ਼ੁਰੂ। ਸਭ ਤੋਂ ਪਹਿਲਾਂ ਸਿੱਖ ਦਾ ਪੁੱਤਰ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜ਼ਰੂਰ ਪੜ੍ਹੇ। ਇਹ ਗੱਲ ਹੋਰ, ਅਸੀਂ ਸਕੂਲਾਂ 'ਚ ਕਹਿੰਦੇ ਹਾਂ ਪਹਿਲਾਂ ਗੁਰਮੁਖੀ ਸਿਖਾਓ ਫਿਰ ਪਾਠ ਕਰੇਗਾ, ਇਹ ਵੀ ਛੱਡ ਦਈਏ। ਪਹਿਲਾਂ ਸਕ੍ਰਿਪਟ ਆਇਆ ਸੀ ਕਿ ਪਹਿਲਾਂ ਸਾਊਂਡ ਆਈ ਸੀ? ਸਭ ਤੋਂ ਪੁਰਾਣਾ ਗ੍ਰੰਥ ਵੇਦ ਹੈ ਰਿਗਵੇਦਾ, ਸਦੀਆਂ ਤੱਕ ਵੇਦ ਸਕ੍ਰਿਪਟ ਨਹੀਂ ਸੀ ਜੀ। ਸੰਸਕ੍ਰਿਤ ਕਿੱਥੇ ਸੀ ਸਾਰੇ ਜਾਣਦੇ ਹਾਂ, ਉਹ ਸਿਰਫ ਚੱਲਦਾ ਰਿਹਾ, ਸ਼ਰੂਤੀ ਹੈ, ਸ਼ਰੂਤੀ ਹੈ ਨਾ। ਰਿਸ਼ੀ ਨੇ ਕਿਹਾ, ਦੂਜੇ ਨੇ ਚੇਤੇ ਕਰ ਲਿਆ, ਫਿਰ ਇੱਕ ਦੋ ਨਹੀਂ, ਹਜ਼ਾਰਾਂ ਲੱਖਾਂ ਸਤਰਾਂ ਲੋਕਾਂ ਨੇ ਚੇਤੇ ਕਰਕੇ ਰੱਖੀਆਂ, ਸਦੀਆਂ ਤੱਕ ਜ਼ਬਾਨੀ ਚੱਲਦਾ ਰਿਹਾ। ਜਿਸ ਦਿਨ ਬੱਚਾ ਜ਼ਬਾਨ ਤੋਂ ਬੋਲਣ ਲੱਗ ਪਏ, ਉਹਨੂੰ ਹਫ਼ਤੇ ਦੀ ਇੱਕ ਇੱਕ ਤੁੱਕ ਚੇਤੇ ਕਰਾਉਣੀ ਸ਼ੁਰੂ ਕਰ ਦਿਓ, ਤੁਸੀਂ ਦੇਖਿਓ ਇੱਕ ਸਾਲ ਦੇ ਵਿੱਚ ਘੱਟੋ ਘੱਟ ਉਹ ਬੱਚਾ 50 ਤੁਕਾਂ ਗੁਰਬਾਣੀ ਦੀਆਂ ਚੇਤੇ ਕਰ ਜੂਗਾ। ਮੇਰੀ ਬੇਨਤੀ, ਮੈਂ ਤਜਰਬਾ ਕੀਤਾ ਥੋੜ੍ਹਾ ਜਿਹਾ ਜੀ ਨਿਆਣਿਆਂ 'ਤੇ, ਇੱਕ ਬੱਚੇ 'ਤੇ, ਇੱਕ ਦੋ 'ਤੇ, ਸਿਰਫ ਤੁਸੀਂ ਬੋਲਣਾ ਸ਼ੁਰੂ ਕਰ ਦਿਓ ਵੀ ਆਹ ਬੋਲ, ਕਿਉਂਕਿ ਅਸੀਂ ਵੇਟ ਕਰ ਰਹੇ ਹਾਂ 5-7 ਸਾਲ ਬਾਅਦ ਪੰਜਾਬੀ ਸਿਖਾਉਣਾ ਗੁਰਮੁਖੀ। ਫਿਰ ਮੇਰੀ ਬੇਨਤੀ ਹੈ, ਅੱਜ ਪੰਜਾਬੀ ਦਾ ਹਾਲ ਬੜਾ ਮੰਦਾ ਹੋ ਗਿਆ ਜੀ, ਭਾਰਤ ਵਿੱਚ ਵੀ, ਇੱਥੇ ਵੀ।
ਤੁਸੀਂ ਅੰਗਰੇਜ਼ੀ ਸਿੱਖ ਲਓ, ਤੁਸੀਂ ਸਪੈਨਿਸ਼ ਸਿੱਖ ਲਓ, ਇਟਾਲੀਅਨ ਸਿੱਖ ਲਓ, ਜਿੰਨੀ ਦੇਰ ਤੱਕ ਗੁਰਮੁਖੀ ਨਹੀਂ ਸਿੱਖਦੇ ਮੈਂ ਹੰਕਾਰ 'ਚ ਨਹੀਂ ਦਾ, ਗੁਰਬਾਣੀ ਦਾ ਰਸ ਨਹੀਂ ਜੀ ਆਉਂਦਾ। ਗੁਰਬਾਣੀ ਦਾ ਰਸ ਉਸੇ ਵਿੱਚ ਜਿਹਦੇ ਵਿੱਚੋਂ ਮੇਰਾ ਗੁਰੂ ਪ੍ਰੋਫੈਸਰ ਪੂਰਨ ਸਿੰਘ ਗੱਲ ਕਹਿੰਦੇ ਹੁੰਦੇ ਸਨ। ਉਹ ਕਹਿੰਦੇ ਸਨ ਗੁਰੂ ਗ੍ਰੰਥ ਸਾਹਿਬ 'ਚ ਡੇਢ ਦਰਜਨ ਤੋਂ ਵੱਧ ਭਾਸ਼ਾਵਾਂ ਨੇ, ਚਾਹੇ ਉਰਦੂ ਹੈ, ਉਰਦੂ ਹੈ ਗੁਰੂ ਗ੍ਰੰਥ ਸਾਹਿਬ ਸ਼ੁਰੂਆਤ, ਹਾਲਾਂਕਿ ਬਾਅਦ ਵਿੱਚ ਆਉਂਦਾ ਉਰਦੂ। ਆ ਜਿਹੜਾ ਸ਼ਬਦ ਹੈ ਯੱਕ ਅਰਜ਼ ਗੁਫਤਮ ਪੇਸ਼ ਤੋਂ, ਇਹ ਅਸਲ 'ਚ ਉਰਦੂ ਦੀ ਸ਼ੁਰੂਆਤ ਹੈ, ਪ੍ਰਿੰਸੀਪਲ ਤੇਜਾ ਸਿੰਘ ਲਿਖਦੇ। ਉਹ ਕਹਿੰਦੇ ਨੇ ਯਾਦ ਰੱਖਿਓ ਕਿ ਭਾਸ਼ਾ ਕਿਸੇ ਵੀ ਇਲਾਕੇ ਦੀ ਹੋਵੇ, ਉਹ ਸ਼ਬਦ ਤਤਸਮ ਹੋਵੇ, ਤਦ ਭਾਵ ਹੋਵੇ, ਪ੍ਰਾਕਿਰਤ ਹੋਵੇ, ਜਿਹੜਾ ਸ਼ਬਦ ਗੁਰੂ ਦੇ ਮੁੱਖ ਤੋਂ ਨਿਕਲੇਗਾ ਹਰ ਭਾਸ਼ਾ ਦਾ ਸ਼ਬਦ ਗੁਰਮੁਖ ਹੀ ਬਣ ਗਿਆ ਹੈ। ਹਰ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਕਹਿੰਦਾ ਗੁਰਮੁਖ ਹੈ। ਮੈਂ ਆਪ ਨੂੰ ਬੇਨਤੀ ਕਰਾਂ ਕਿ ਥੋੜ੍ਹਾ ਜਿਹਾ ਆਪਾਂ ਸ਼ੁਰੂਆਤ ਕਰੀਏ, 5-7 ਮਿੰਟ ਤੋਂ ਕਰੀਏ, ਕਿਉਂਕਿ ਅੱਜ ਦਾ ਸ਼ਬਦ ਬਹੁਤ ਉੱਚੀ ਅਵਸਥਾ ਦਾ। ਕਹਿਣ ਲੱਗੇ ਮੇਰਾ ਸੱਜਣ ਮੇਰੇ ਹਿਰਦੇ ਵਿੱਚ ਹੈ। ਹਾਂ, ਨੇਤਰ ਬੰਦ ਕਰਕੇ ਇਹ ਹੋ ਜਾਂਦਾ ਹੈ, ਆਪਣਾ ਆਪ ਦਿਸਣ ਲੱਗ ਪੈਂਦਾ ਹੈ। ਉੱਥੇ ਸ਼ਬਦ ਫਿਰ ਸੁਣਿਓ, ਕਬੀਰ ਨੇਚੇ ਲੋਇਨ ਕਰੂੰ ਲੇ ਸਾਜਨ ਘੱਟ ਮਾਹੇ, ਆਪਣੇ ਹਿਰਦੇ 'ਚ ਮੈਂ ਸੱਜਣ ਦੇਖ ਰਹੀ ਹਾਂ, ਸਭ ਰਸ ਖੇਲੂ ਪੀ ਸੋ ਕਿਸੋ ਲਿਖਾਵੂ ਨਾ ਹੈ। ਮੈਂ ਕਿਸੇ ਨੂੰ ਇਹ ਦੱਸ ਨਹੀਂ ਸਕਦੀ। ਹੁਣ ਅਗਲਾ ਸਵਾਲ ਸੀ ਕੀ ਬੰਦਗੀ ਸਿਰਫ ਅੱਖਾਂ ਬੰਦ ਕਰਨ ਵਾਲਿਆਂ ਦਾ ਕਾਫਲਾ। ਹੁਣ ਅਗਲੀ ਅਵਸਥਾ ਦਾ ਸਲੋਕ ਸੁਣੋ, ਕਹਿਣ ਲੱਗੇ ਆਠ ਜਾਮ 64 ਘੜੀ, ਆਠ ਜਾਮ 8 ਪੈਰ 64 ਘੜੀਆਂ, 64 ਘੜੀਆਂ ਬਣਦੀਆਂ, 8 ਪੈਰ ਤੇ 64 ਘੜੀਆਂ, ਤੋ ਨਿਰਖਤ ਰਹਿ ਜੀਓ, ਤੈਨੂੰ ਹੀ ਮੇਰੀ ਜਿੰਦ ਦੇਖਦੀ ਪਈ ਹੈ, ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂ ਪੀਓ। ਸੰਗਤ ਜੀ ਫਿਰ ਸੁਣਿਓ, ਸਲੋਕ ਤੁਹਾਡੇ ਕੋਤੇ ਆਉਂਦੇ ਪਏ ਨੇ। ਪਹਿਲਾ ਹੈ ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਹੁਣ ਅਗਲੇ ਸਲੋਕ 'ਚ ਕਹਿ ਦਿੱਤਾ ਕਿ ਜਿਹੜਾ ਮੇਰੇ ਅੰਦਰ ਦਿਸਦਾ ਸੀ, ਕੇਵਲ ਮੇਰੇ ਅੰਦਰ ਨਹੀਂ, ਮੈਂ ਝਾਤੀ ਮਾਰ ਕੇ ਦੇਖੀ, ਉਹ ਤਾਂ ਸਾਰਿਆਂ ਦੇ ਵਿੱਚ ਬੈਠਾ ਹੋਇਆ। ਪਹਿਲਾਂ ਆਪਣੇ ਦਿਸੇਗਾ ਨਾ, ਘਰ ਸੁੱਖ ਵਸਿਆ, ਇਹ ਪਹਿਲਾਂ ਨਹੀਂ ਕਿਹਾ ਬਾਹਰ ਸੁੱਖ ਪਾਇਆ, ਪਹਿਲਾਂ ਕਿਹਾ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਸੁਖਮਨੀ ਸਾਹਿਬ 'ਚ ਪੜ੍ਹਦੇ ਹੋ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ। ਹੁਣ ਜਿਹੜਾ ਅੰਦਰ ਦਿਸੇਗਾ ਤਾਂ ਹੀ ਬਾਹਰ ਦਿਸੇਗਾ ਨਾ। ਹੁਣ ਮੈਂ ਵਿਆਖਿਆ 'ਚ ਭਾਵੇਂ ਕਰ ਜਾਂਗਾ, ਸਾਰਿਆਂ ਘੱਟਾਂ 'ਚ ਵਸਦਾ। ਹੁਣ ਦੂਜੀ ਪਹਿਲੀ ਅਵਸਥਾ ਸੀ ਆਪਣਾ ਅਭਿਆਸ, ਪਹਿਲੀ ਆਪਣੀ ਅਵਸਥਾ ਜੀ, ਨੀਚੇ ਲੋਇਨ ਕਰ ਰੂੰ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀਸੂ ਕਿਸੋ ਲਿਖਾਵੂ ਨਾਹੇ। ਹੁਣ ਦੂਜੀ ਅਵਸਥਾ ਹੈ ਕਿ ਕਿਉਂ ਅੱਖਾਂ ਬੰਦ ਕਰਾਂ, ਮੈਨੂੰ ਲੋੜ ਨਹੀਂ ਅੱਖਾਂ ਬੰਦ ਕਰਨ ਦੀ, ਕਿਉਂਕਿ ਜਿਹੜਾ ਮੇਰਾ ਮਿੱਤਰ ਮੇਰੇ ਸੀਨੇ 'ਚ ਬੈਠਾ ਸੀ, ਉਹ ਹਰ ਹਿਰਦੇ ਵਿੱਚ ਬੈਠਾ ਹੋਇਆ। ਇਹ ਉਹ ਅਵਸਥਾ ਹੈ ਜਦੋਂ ਪਰਮਾਤਮਾ ਸਰਬ ਵਿਆਪਕ ਦਿਸਣ ਲੱਗ ਪਿਆ। ਫਿਰ ਸੁਣੋ, ਆਠ ਜਾਮ 8 ਪੈਰ 24 ਘੰਟੇ 64 ਘੜੀ, ਤੋ ਨਿਰਖਤ ਰਹਿ ਜੀਓ, ਮੇਰੀ ਜਿੰਦ ਤੇਰੇ ਦਰਸ਼ਨ ਕਰਦੀ ਹੈ। ਤੇ ਅੱਗੇ ਹੈ ਨੀਚੇ ਲੋਇਨ ਕਿਉਂ ਕਰੂੰ, ਮੈਂ ਕਿਉਂ ਅੱਖਾਂ ਬੰਦ ਕਰਾਂ। ਹੁਣ ਉਹਦੀਆਂ ਅੱਖਾਂ 'ਚ ਮੈਲ ਨਹੀਂ ਤੇ ਬੰਦਾ ਦੇਖਦਾ। 83% ਬੰਦੇ ਦਾ ਅੰਦਰ ਦਾ ਕਬਾੜਾ ਅੱਖਾਂ ਸੱਟਦੀਆਂ ਨੇ, ਸਿਆਣੇ ਲੋਕ ਇਹ ਕਹਿੰਦੇ ਆ। ਹੁਣ ਉਹ ਕਹਿੰਦੇ ਮੈਨੂੰ ਹਰ ਥਾਂ ਦਿਸ ਰਿਹਾ। ਹੁਣ ਦੇਖੋ ਗੁਰਬਾਣੀ ਜਿਹੜੀ ਹੈ ਨਾ, ਕੱਚੀ ਵਾਲੇ ਦੀ ਪੜ੍ਹਾਈ ਤੋਂ ਲੈ ਕੇ PhD ਤੱਕ ਸਾਰਿਆਂ ਦੀ ਅਵਸਥਾ ਬਿਆਨ ਕਰਦੀ। ਕਹਿੰਦੇ ਹੁਣ ਕਿਉਂ ਬੰਦ ਕਰਾਂ, ਕਿਉਂ ਹੁਣ ਉਹ ਅਵਸਥਾ ਆ ਗਈ ਹੈ, ਜੈ ਜੈ ਪੇਖੂ ਤੈ ਹਜ਼ੂਰ, ਦੂਰ ਕਤੋ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਹੀ। ਗੁਰੂ ਗੋਬਿੰਦ ਸਿੰਘ ਜੀ ਦੀ ਇਹ ਪਰਮ ਅਵਸਥਾ ਸੀ, ਯਾਦ ਰੱਖਿਓ। ਜਦੋਂ ਮਹਾਰਾਜ ਪਹੁੰਟਾ ਸਾਹਿਬ ਸਨ ਨਾ, ਤੇ ਤੁਸੀਂ ਅਕਾਲ ਉਸਤ 'ਚ ਇੱਕ ਬਚਨ ਪੜ੍ਹ ਦੇਖੋ, ਸਾਡੇ ਸਾਰੇ ਪੁਰਾਣੇ ਵਿਦਵਾਨ ਤੇ ਯੂਨੀਵਰਸਿਟੀਆਂ ਦੇ ਵਰਦਾਨ ਵੀ ਕਹਿੰਦੇ ਸਨ ਕਿ 6 ਘੰਟੇ ਕੋਈ ਸ਼ਬਦ ਵਰਤਦਾ, ਇਹਦਾ ਮਤਲਬ 2 ਪੈਰ ਲਾ ਲਓ, 2 ਪੈਰਾਂ ਵਿੱਚ 16,000 ਵਾਰ ਕੇਵਲ ਰਸਨਾ ਤੋਂ ਤੂੰ ਤੂੰ ਸ਼ਬਦ ਕਿਹਾ ਸੀ। ਇਹ ਪਾਠ ਹੈ ਜ਼ਮੀ ਤੂੰ ਹੀ, ਜ਼ਮਾ ਤੂੰ ਹੀ, ਮਕੀ ਤੂੰ ਹੀ, ਮਕਾਂ ਤੂੰ ਹੀ, ਅਪੂ ਤੂੰ ਹੀ, ਅਪੈ ਤੂੰ ਹੀ, ਅਛੂ ਤੂੰ ਹੀ, ਅਛੈ ਤੂੰ ਹੀ, ਜਤਸ ਤੂੰ ਹੀ, ਬ੍ਰਤਸ ਤੂੰ ਹੀ, ਗਤਸ ਤੂੰ ਹੀ, ਮਤਸ ਤੂੰ ਹੀ, ਇੱਥੇ 16,000 ਵਾਰ ਤੂੰ ਹੀ ਤੂੰ ਹੀ ਬੋਲਿਆ। ਪਿਆਰਿਓ, ਉਹ ਇੱਕ ਅਨੁਭਵ ਹੈ। ਕਈ ਵਾਰੀ ਆਪਾਂ ਕਹਿੰਦੇ ਹਾਂ ਜੀ
ਸਟੇਜਾਂ ਤੇ ਸੋਨੂੰ ਮਿਲਦਾ ਵੀ ਤੋਤਾ ਰਟਨ ਤਕਰੀਬਨ ਆਪਣਾ ਜਿਹੜਾ ਕਦੀ ਵੀ ਜਾਪਦਾ ਉਹ ਵੀ ਗੇੜਾ ਦੇਈ ਜਾਂਦਾ ਵੀ ਤੋਤਾ ਰਟਨ ਦਾ ਕੋਈ ਫਾਇਦਾ ਨਹੀਂ ਸੋਨੇ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਓ ਛੱਡਿਓ ਨਾ ਇੱਥੇ ਤੋਤੇ ਰਟਾਂਦੇ ਬ੍ਰਹਮ ਗਿਆਨੀ ਬਣ ਗਏ ਸੁਆ ਪੜਾਵਤ ਗਨਕਾ ਤਰੀ ਭਗਤ ਨਾਮਦੇਵ ਜੀ ਸੁਆ ਦਰ ਤੇ ਤੋਤਾ ਸੁਆ ਪੜਾਵਤ ਗਨਕਾ ਤਰੀ ਸੋ ਹਰ ਮੈਨੂੰ ਕੀ ਪੂਤਰੀ ਪੁੱਤਰੀ ਦਾ ਅਰਥ ਪੁਤਲੀ ਤੋਤੇ ਤੋਂ ਲਿਵ ਲੱਗੀ ਉਹ ਰੱਬ ਦੀਆਂ ਅੱਖਾਂ ਦੀ ਪੁਤਲੀ ਬਣ ਗਈ ਫਿਰ ਸਵਾਲ ਉੱਠਦਾ ਜੀ ਇਹ ਖੰਡ ਖੰਡ ਕਿਆ ਮੂੰਹ ਥੋੜਾ ਮਿੱਠਾ ਹੁੰਦਾ ਮੈਂ ਬੇਨਤੀ ਕਰਾਂਗਾ ਪ੍ਰੈਕਟੀਕਲ ਕਰੀਏ ਆਪਾਂ ਛੱਡ ਦਈਏ ਸਾਰੇ ਤਰਕ ਮਹੀਨਾ ਕੁ ਲਾ ਕੇ ਦੇਖੀਏ ਤੇ ਸਹੀ ਬਈ ਖੰਡ ਖੰਡ ਕਹਿੰਦੇ ਆ ਮੂੰਹ ਥੋੜਾ ਮਿੱਠਾ ਹੁੰਦਾ ਖੰਡ ਖਾਣੀ ਪੈਣੀ ਹੈ ਪਲੀਜ਼ ਯਾਦ ਰੱਖਿਓ ਖੰਡ ਬਾਹਰ ਦਾ ਪਦਾਰਥ ਹੈ ਰੱਬ ਬਾਹਰ ਦਾ ਪਦਾਰਥ ਨਹੀਂ ਖੰਡ ਤਾਂ ਬਾਹਰੋਂ ਗੰਨੇ ਚੋਂ ਬਣਦੀ ਪਈ ਹੈ ਤੇ ਪਰਮਾਤਮਾ ਬਾਹਰੋਂ ਬਣ ਕੇ ਆਉਣਾ ਪਰਮੇਸ਼ਵਰ ਅੰਤਰ ਆਤਮਿਕ ਹੈ ਗੁਰੂ ਸਾਹਿਬ ਇੱਥੇ ਕਹਿ ਰਿਹਾ ਕਹਿਣ ਲੱਗੇ ਹੁਣ ਮੈਂ ਅੱਖਾਂ ਨਹੀਂ ਬੰਦ ਕਰਦੀ ਹੁਣ ਮੈਂ ਅੱਖਾਂ ਖੋਲ੍ਹ ਲਈਆਂ ਨੇ ਕਿਉਂਕਿ ਜਿਹੜਾ ਮੇਰਾ ਸਾਈ ਮੇਰੇ ਹਿਰਦੇ 'ਚ ਵੱਸਦਾ ਉਹ ਸਾਰਿਆਂ 'ਚ ਵੱਸਦਾ ਹੈ ਸਭੈ ਘਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਹਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ ਇਹ ਅਵਸਥਾ ਅੱਖਾਂ ਬੰਦ ਕਰਨ ਤੋਂ ਬਾਅਦ ਦੀ ਹੈ ਤੀਸਰੀ ਅਵਸਥਾ ਅਗਲੀ ਆਉਣੀ ਬਸ ਉਹ ਤਾਂ ਸ਼ਿਖਰ ਹੈ ਜੀ ਪਹਿਲੀ ਹੈ ਨੀਚੇ ਲੋਏ ਨਕਾਰੋ ਲੇ ਸਾਜਨ ਕਟਮਾਏ ਸਭ ਰਸ ਖੇਲੂ ਪੀਸੋ ਕਿਸੋ ਲਖਾਵੂ ਨਾਹੇ ਆਠ ਜਾਮ ਚੌਸਠ ਗਰੀ ਤਉ ਨਿਰਖਤ ਰਹਿ ਜੀਓ ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂ ਪੀਓ ਗੁਰੂ ਸਾਹਿਬ ਦੇ ਜੁੱਧ ਵਿੱਚ ਵੀ ਇਹੋ ਜਿਹੀ ਅਵਸਥਾ ਵਾਲੇ ਗੁਰਮੁਖ ਵਿਚਰਦੇ ਸਨ ਵਿਚਰਦੇ ਰਹੇ ਜੀ ਜਿਹੜਾ ਆਖਰੀ ਘੇਰਾ ਪਾਇਆ ਭਾਈ ਸਾਹਿਬ ਦਾ ਨਾਂ ਸੀ ਸਾਰੇ ਜਾਣਦੇ ਆ ਭਾਈ ਘਨੱਈਆ ਸਾਹਿਬ ਜੀ ਇਹ ਉਹਨਾਂ ਦੇ ਬਾਰੇ ਜੇ ਪੜ੍ਹਨਾ ਹੋਵੇ ਤਾਂ ਇੱਕ ਕਿਤਾਬ ਹੈ ਸੰਤ ਰਤਨਮਾਲ ਸੇਵਾ ਪੰਥੀਆਂ ਦੀ ਲਿਖੀ ਹੈ ਤੇ ਬਹੁਤ ਕਮਾਲ ਦੀ ਕਿਤਾਬ ਹੈ ਬੈਰਾਗੀ ਹੋ ਗਿਆ ਸ਼ੁਰੂ ਤੋਂ ਇੱਕ ਭਾਈ ਨਨਵਾਂ ਸਿੱਖ ਦੀ ਸੰਗਤ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸੁਣ ਕੇ ਬੈਰਾਗੀ ਹੋਏ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਆਏ ਹਜ਼ੂਰ ਦੇ ਕੋਲ ਰਹੇ ਜੇ ਇੱਕ ਪਾਸੇ ਸ਼ਸਤਰਧਾਰੀ ਸਿੱਖ ਲੜਦੇ ਪਏ ਨੇ ਤੇ ਦੂਜੇ ਪਾਸੇ ਉਸ ਅਵਸਥਾ ਵਿੱਚ ਵੀ ਵਿਚਰਦੇ ਪਏ ਨੇ ਜਿਨ੍ਹਾਂ ਨੂੰ ਸਭਨਾ ਘਟਾਂ ਦਿਸਦਾ ਹੈ ਤੁਸੀਂ ਸਾਰੇ ਪੜ੍ਹਦੇ ਹੋ ਕਿ ਮਹਾਰਾਜ ਕੋਲ ਸ਼ਿਕਾਇਤ ਲਾਈ ਕਿ ਇਹ ਦੁਸ਼ਮਣ ਨੂੰ ਪਾਣੀ ਪਿਆਉਂਦਾ ਹੈ ਪ੍ਰਿੰਸੀਪਲ ਸਤਬੀਰ ਸਿੰਘ ਗੱਲ ਬੜੀ ਸੋਹਣੀ ਕਹਿੰਦੇ ਹੁੰਦੇ ਸਨ ਮੈਂ ਬੜੀ ਚੰਗੀ ਲੱਗੀ ਉਹ ਦੋ ਗੱਲਾਂ ਉਹਨਾਂ ਕਹੀਆਂ ਕਹਿੰਦੇ ਨੇ ਭਾਈ ਸਾਹਿਬ ਨੇ ਕਿਹਾ ਮੈਂ ਦੁਸ਼ਮਣ ਨੂੰ ਪਾਣੀ ਨਹੀਂ ਪਾਇਆ ਮੈਂ ਡਿੱਗੇ ਹੋਏ ਨੂੰ ਪਿਆਇਆ ਹੈ ਤੇ ਅਗਲਾ ਸਿੱਖਾਂ ਨੇ ਸਵਾਲ ਕੀਤਾ ਵੇਖੋ ਜੀ ਅਸੀਂ ਦੁਸ਼ਮਣ ਮਾਰਨੇ ਖਾਂ ਤੇ ਭਾਈ ਸਾਹਿਬ ਨੇ ਕਿਹਾ ਮੈਂ ਡਿੱਗੇ ਦੇ ਮੂੰਹ 'ਚ ਪਾਣੀ ਪਾ ਕੇ ਦੁਸ਼ਮਣੀ ਮਾਰਦਾ ਪਿਆ ਮੈਂ ਦੁਸ਼ਮਣੀ ਮਾਰ ਰਿਹਾ ਪਰ ਗੱਲ ਤਾਂ ਇਹ ਸੀ ਤੁਹਾਡਾ ਇਤਿਹਾਸ ਕਹਿੰਦਾ ਹੈ ਕਿ ਉਹਨੇ ਇੱਕੋ ਗੱਲ ਕਹੀ ਇਹ ਤਾਂ ਉਹਨਾਂ ਦਾ ਖਿਆਲ ਸੀ ਨਾ ਕਹਿੰਦਾ ਸਤਿਗੁਰੂ ਸੱਚ ਦੱਸਾਂ ਜਦੋਂ ਕੋਈ ਡਿੱਗਿਆ ਹੋਇਆ ਆਵਾਜ਼ ਦੇ ਕੇ ਪਾਣੀ ਮੰਗਦਾ ਉਸ ਆਵਾਜ਼ ਵਿੱਚ ਸਿਰਫ ਤੂੰ ਸੁਣਾਈ ਦਿੰਦਾ ਚਿਹਰਾ ਕੋਈ ਨਹੀਂ ਸੁਣਾਈ ਦਿਸਦਾ ਭਾਈ ਸਾਹਿਬ ਨੇ ਪੂਰੀ ਕਵਿਤਾ ਲਿਖੀ ਭਾਈ ਵੀਰ ਸਿੰਘ ਉਹਨਾਂ ਨੇ ਨੀਚੇ ਲੋਇਨ ਕਿਉਂ ਕਰੂੰ ਸਭ ਘਟ ਦੇਖੋ ਪੀਓ ਮੈਂ ਸਿਰਫ ਇੱਕ ਉਦਾਹਰਨ ਲਈ ਕਹਿਣ ਲੱਗੇ ਤੈਨੂੰ ਪਿਆ ਪਿਲਾਵਾਂ ਪਾਣੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈ ਤੁਰਕ ਅਤੁਰਕ ਨਾ ਮੈਨੂੰ ਦਿਸਦਾ ਤੂੰ ਸਭ ਨਹੀਂ ਦਿਸ ਆਈ ਅੱਗੋ ਲਿਖਦੇ ਨੇ ਖੱਸੇ ਤੇ ਗੱਲ ਲਾਇਆ ਪਿਆਰਾ ਡੱਬੀ ਹੱਥ ਫੜਾਈ ਕਹਿਣ ਲੱਗੇ ਪਾਣੀ ਨਾਲ ਮਲਮ ਵੀ ਰੱਖੀ ਲੋੜ ਪਈ ਤੇ ਲਾਈ ਯਾਦ ਰੱਖਿਓ ਗੁਰੂ ਦੁਸ਼ਮਣੀ ਨਹੀਂ ਕਮਾਉਂਦਾ ਹੁੰਦਾ ਅਸੀਂ ਜਿਸ ਢੰਗ ਨਾਲ ਪੇਸ਼ ਕਰਦੇ ਹਾਂ ਨਾ ਗੁਰੂ ਕਦੀ ਵੈਰੀ ਨਹੀਂ ਬਣਦਾ ਹੁੰਦਾ ਗੁਰੂ ਇੱਕ ਖਿੱਤੇ 'ਚ ਨਹੀਂ ਵੱਜਦਾ ਹੁੰਦਾ ਸਤਿਗੁਰਾਂ ਨੇ ਇੱਥੇ ਬਚਨ ਕੀਤਾ ਕਹਿਣ ਲੱਗੇ ਕਿਹੜਾ ਘਿਰਦਾ ਜਿਹਦੇ 'ਚ ਤੂੰ ਨਹੀਂ ਘੱਟ ਘੱਟ ਮੈਂ ਹਰਜੂ ਬਸੈ ਉੱਥੇ ਸ਼ਬਦ ਸੰਤਨ ਕਿਹਾ ਅਨੁਭਵੀਆਂ ਦਾ ਗਿਆਨੀਆਂ ਦਾ ਨਹੀਂ ਕਿਹਾ ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹੋ ਪੁਕਾਰ ਇੱਥੇ ਸਤਿਗੁਰੂ ਕਹਿ ਰਹੇ ਨੇ ਕਿ ਆਠ ਜਾਮ ਚੌਸਠ ਗਰੀ ਤੋ ਨਿਰਖਤ ਰਹਿ ਜੀਓ ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੋ ਪੀਓ ਸਭ ਘੱਟ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋ ਵੈਚੀ ਉਲੜਾ ਆਪੇ
ਸੇਜ ਪਤਾ ਹਰ ਥਾਂ ਤੇ ਤੂੰ ਹੈ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਰਸ ਵੀ ਤੂੰ ਹੈ, ਚੂਸਣ ਵਾਲਾ ਵੀ ਤੂੰ ਹੈ, ਮਾਨਣ ਵਾਲਾ ਵੀ ਤੂੰ ਹੈ, ਤੇਰੇ ਤੋਂ ਬਿਨਾਂ ਕੌਣ ਹੈ। ਹੁਣ ਅਗਲੀ ਬੇਨਤੀ ਜੀ, ਜਦੋਂ ਇਹ ਪੁੱਛਿਆ ਇਹਨੂੰ ਮੈਂ ਇਸ ਤਰ੍ਹਾਂ ਕਰਨਾ ਕਿਉਂਕਿ ਸਖੀ ਨੂੰ ਕਹਿ ਰਹੇ ਨੇ ਕਬੀਰ ਸਾਹਿਬ, ਇਹਦਾ ਮਤਲਬ ਕਿਹੜੀ ਉੱਚੀ ਅਵਸਥਾ ਵਾਲੀ ਰੂਹ ਹੋਵੇਗੀ ਜਿਹਦੇ ਨਾਲ ਗੱਲ ਕਰ ਰਹੇ ਆ। ਕਹਿ ਰਹੇ ਨੇ ਕਿ ਨੀਚੇ ਲੋਇਨ ਕਰ ਰਹੂੰ ਲੇ ਸਾਜਨ ਕਟਮਾਹੇ, ਸਭ ਰਸ ਖੇਲੂ ਪੀ ਸੌ ਸੌ ਕਿਸੋ ਲਿਖਾਊ ਨਾਹੇ, ਆਠ ਜਾਮ ਚੌਸਠ ਗਰੀ ਤਉ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂ ਪੀਓ। ਹੁਣ ਅਗਲੀ ਤੁਕ ਸੁਣੋ, ਕਹਿੰਦੇ ਸੁਣ ਸਖੀ, ਉੱਤੇ ਆ ਰਿਹਾ ਨਾ, ਸੁਣ ਸਖੀ ਨੀ ਮੇਰੀ ਇਹ ਭੈਣੇ ਹੁਣ ਸੁਣ, ਪੀ ਮੈਂ ਜੀਓ ਬਸੈ। ਉੱਤੇ ਦੇਖਿਓ ਪੀ ਦਾ ਅਰਥ ਪੀਆ ਪਰਮਾਤਮਾ, ਤੇ ਜੀਓ ਦਾ ਅਰਥ ਮੇਰੀ ਜਿੰਦ। ਤੈਨੂੰ ਸੱਚੀ ਦੱਸਾਂ ਹੁਣ ਪਰਮਾਤਮਾ ਵਿੱਚ ਮੇਰੀ ਜਿੰਦ ਵੱਸਦੀ ਹੈ ਤੇ ਮੇਰੀ ਜਿੰਦ ਵਿੱਚ ਮੇਰਾ ਰੱਬ ਵੱਸਦਾ ਹੈ। ਇਹ ਪਰਮ ਅਵਸਥਾ ਜਦੋਂ ਜਿਉਂਦੇ ਜੀ ਅਭੇਦ ਹੋ ਜਾਣਾ। ਮੈਂ ਤਾਂ ਆਰੰਭ 'ਚ ਮੈਂ ਤੀਜੀ ਵਾਰੀ ਗੱਲ ਰਿਪੀਟ ਕਰਨ ਲੱਗਾ ਕਿ ਮੈਂ ਸਿਰਫ ਅਰਥ ਕਰ ਰਿਹਾ, ਮੇਰਾ ਅਨੁਭਵ ਨਹੀਂ, ਪਰ ਕਰਦਿਆਂ ਜ਼ਰੂਰ ਕਹੀਦਾ ਜਾਂ ਦਾਤਾ ਤੂੰ ਕਿਰਪਾ ਜ਼ਰੂਰ ਕਰੀ। ਸੁਣ ਸਖੀ ਪੀ ਮੈਂ ਜੀਓ ਬਸੈ, ਪੀ ਦਾ ਅਰਥ ਹੈ ਪਰਮਾਤਮਾ, ਮੇਰੇ ਪਰਮਾਤਮਾ ਵਿੱਚ ਮੇਰੀ ਜਿੰਦ ਵੱਸਦੀ ਹੈ, ਤੇ ਅੱਗੇ ਜੀ ਮੈਂ ਬਸੈ ਕਿ ਪੀਓ, ਇਸ ਦੀ ਹੈ ਨਾ ਜੀ, ਜੀ ਮੈਂ ਮੇਰੀ ਜਿੰਦ ਵਿੱਚ ਉਹ ਪਰਮਾਤਮਾ ਪਤੀ ਵੱਸਦਾ। ਪੀ ਤੇ ਪੀਓ ਦੇ ਅਰਥ ਇੱਕੋ ਨੇ ਜੀ, ਪਰਮਾਤਮਾ। ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ, ਪਤੀ ਵਿੱਚ ਪਰਮਾਤਮਾ ਵਿੱਚ ਜਿੰਦ ਵੱਸਦੀ ਏ, ਜਿੰਦ ਵਿੱਚ ਪਰਮਾਤਮਾ ਵੱਸਦਾ, ਜੀਓ ਪੀਓ ਬੂਝੋ ਨਹੀਂ। ਹੁਣ ਮੈਨੂੰ ਪਤਾ ਨਹੀਂ ਲੱਗਦਾ ਮੇਰੇ ਸਰੀਰ 'ਚ ਜਿੰਦ ਰਹਿੰਦੀ ਏ ਕਿ ਰੱਬ ਰਹਿੰਦਾ ਹੈ, ਦੋਵੇਂ ਇਕੱਠੇ। ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕਿ ਪੀਓ, ਤੈਨੂੰ ਕੀ ਦੱਸਾਂ, ਜਿਹੜਾ ਘੱਟ ਸੀ ਅੱਗੇ ਵੱਖਰੀ ਸਾਂ। ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਏ, ਉਦੋਂ ਮੈਂ ਸੀ ਤੇ ਸੱਜਣ ਸੀ। ਦੇਖੋ ਪਹਿਲੀ ਅਵਸਥਾ ਇਹ ਸੀ, ਦੂਜੀ ਅਵਸਥਾ ਸੀ ਜਿਹੜਾ ਮੇਰੇ ਅੰਦਰ ਸੀ ਉਹ ਸਭ ਵੀ ਸੀ, ਤੀਜੀ ਅਵਸਥਾ ਇਹ ਹੋ ਗਈ ਹੁਣ ਇਹ ਨਹੀਂ ਪਤਾ ਲੱਗਦਾ ਅੰਦਰ ਉਹ ਬੋਲਦਾ ਕਿ ਮੈਂ ਬੋਲਦਾ।

ਗੱਲਾਂ, ਕਹਿੰਦੇ ਤੂੰ ਤੇ ਸੇਵਾ ਕਰਨ ਆਇਆ ਸੀ। ਉਹ ਕਹਿੰਦਾ ਜੀ ਮੈਂ ਤੈਨੂੰ ਸੱਚ ਦੱਸਾਂ, ਮੈਂ ਸੇਵਾ ਨਹੀਂ ਕਰਨ ਆਇਆ, ਮੈਂ ਤੇ ਪੱਥਰ ਤੁਹਾਡਾ ਲੈਣ ਆਇਆ ਸਾਂ। ਕਹਿੰਦਾ ਲੱਭ ਲਿਆ ਕਰ। ਕਹਿੰਦਾ ਲੱਭਦਾ ਹੀ ਨਹੀਂ। ਕਹਿੰਦਾ ਪੁੱਤਰ ਚੇਤੇ ਰੱਖੀ, ਮੈਨੂੰ ਤੇਰੀ ਕਰਤੂਤ ਦਾ ਪਤਾ ਸੀ, ਮੈਂ ਪੱਥਰ ਤੇਰੇ ਸਿਰਾਣੇ ਰੱਖ ਜਾਂਦਾ, ਤੂੰ ਮੇਰੇ ਕੱਪੜੇ ਫੋਲਦਾ ਰਿਹਾ, ਆਪਣਾ ਸਿਰਾਣਾ ਕਦੀ ਵੇਖੇ ਨਹੀਂ। ਬਸ ਚੇਤੇ ਰੱਖਿਓ, ਆਪਾਂ ਦੂਜਿਆਂ ਦੇ ਕੱਪੜੇ ਫੋਲੀ ਜਾਂਦੇ ਹਾਂ। ਸੱਚੀ ਬੋਲਦੇ ਹਾਂ, ਫਲਾਣੇ ਦਾ ਮੁੰਡਾ ਕਿਹੋ ਜਿਹੀ, ਕੁੜੀ ਕਿਹੋ ਜਿਹੀ ਆ, ਫਲਾਣਾ ਕਿਹੋ ਜਿਹੀ। ਚੇਤੇ ਰੱਖਿਓ, ਲੋਕਾਂ ਦੇ ਕੱਪੜੇ ਫੋਲ ਕੇ ਕੁਝ ਨਹੀਂ ਮਿਲਣਾ, ਆਪਣੇ ਅੰਦਰ ਝਾਤੀ ਮਾਰੀਏ। ਜਿਹਨੂੰ ਬਾਬਾ ਜੀ ਕਹਿੰਦੇ ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੇੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਲਾਲ ਤਾਂ ਸਾਰਿਆਂ ਦੀ ਗੋਦੜੀ 'ਚ, ਪਰ ਆਪਾਂ ਗੋਦੜੀ ਦੂਜਿਆਂ ਦੀ ਫੋਲ ਨਹੀਂ ਪਏ। ਸਤਿਗੁਰੂ ਕਿਰਪਾ ਕਰੇ, ਸਭ ਦਾ ਧੰਨਵਾਦ ਜੀ। ਮੈਂ ਵੈਸੇ ਯਤਨ ਕਰਦਾ ਸਾਂ ਵੀ ਘੰਟੇ ਸਮਾਪਤੀ ਹੋ ਜਾਵੇ, ਪ੍ਰਬੰਧ ਕੋ ਬਖਸ਼ ਲਿਆ ਜੇ। ਹਾਂਜੀ, ਦੋ ਦਿਨ ਆਪਣੇ ਕੋਲ ਰਹਿ ਗਏ ਆ, ਅਤੇ ਤੁਸੀਂ ਇਸੇ ਤਰ੍ਹਾਂ ਭਰਪੂਰ ਆਇਆ ਕਰੋ ਸੰਗਤ ਜੀ। ਇਹ ਨਹੀਂ ਕਿ ਮੈਂ ਕਿਹਾ 30 ਸਾਲ ਹੋ ਗਿਆ ਮੈਨੂੰ ਇੱਥੇ ਆਉਂਦਿਆਂ, ਅੱਜ ਮੈਂ ਲਾਇਬ੍ਰੇਰੀ 'ਚ ਗਿਆ, ਜਿਸ ਦਿਨ ਪਹਿਲੇ ਦਿਨ ਆਇਆ ਸੀ ਮੈਂ ਪਹਿਲਾਂ ਲਾਇਬ੍ਰੇਰੀ 'ਚ ਸੁੱਤਾ ਸਾਂ ਮਹੀਨਾ। ਅਤੇ ਤੁਸੀਂ ਆਇਆ ਕਰੋ ਗੁਰਦੁਆਰਾ ਸਾਹਿਬ, ਗੁਰਦੁਆਰੇ ਆਬਾਦ ਰਹਿਣੇ ਚਾਹੀਦੇ ਨੇ। ਆਪ ਸਭ ਦਾ ਧੰਨਵਾਦ ਜੀ। ਆਓ ਹੁਣ ਨਾਮ ਜਪ ਲਈਏ, ਪਹਿਲਾਂ ਦਾਸ ਬੋਲੇਗਾ, ਫਿਰ ਸਿੰਘੋ, ਤੁਸੀਂ ਤੀਜੇ ਹਿੱਸੇ 'ਚ ਬੀਬੀਆਂ ਭੈਣਾਂ ਸਾਰੇ ਕਿਰਪਾ ਕਰੋ, ਬੋਲਿਓ ਸਾਰੇ ਪਲੀਜ਼।

ਸਹਿਬ ਮਹਾਰਾਜ ਜੀ, ਆਪ ਜੀ ਦੇ ਸ਼ਬਦਾਂ ਦੇ ਅਰਥ ਕਰਦਿਆਂ, ਕਥਾ ਕਰਦਿਆਂ, ਉਚਾਰਨ ਕਰਕੇ, ਅਰਥਾਂ ਕਰਕੇ, ਸੁਰਤ ਕਰਕੇ ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਸਾਰਾ ਸਿੱਖ ਇਤਿਹਾਸ ਬਾਰੇ ਵਿਸਤਾਰਪੂਰਵਕ ਦੱਸਿਆ। ਇਹਨਾਂ ਦੇ ਇੱਥੇ ਪੰਜ ਦੀਵਾਨ ਆਪਣੇ ਕੀਮਤੀ ਸਮੇਂ ਵਿੱਚੋਂ ਕੱਢ ਕੇ ਫ੍ਰੀ ਮੌਂਟ ਸਟੇਜ ਲਈ ਦਿੱਤੇ ਸਨ, ਜਿਨ੍ਹਾਂ ਵਿੱਚੋਂ ਦੋ ਦੀਵਾਨ ਕੱਲ੍ਹ ਦਾ ਅਤੇ ਪਰਸੋਂ ਦਾ ਹੋਰ ਬਾਕੀ ਹਨ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗੁਰੂ ਮਹਾਰਾਜ ਦੇ ਦਰਬਾਰ ਆ ਕੇ ਫਾਇਦਾ ਉਠਾਓ। ਇਸ ਤੋਂ ਉਪਰੰਤ ਸੈਚਰਡੇ ਅਤੇ ਸੰਡੇ ਨੂੰ ਐਲਸ ਬਰਾਂਟੇ ਦੋ ਦੀਵਾਨ ਉੱਥੇ ਹਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਨਾਲ ਹੀ ਇੱਕ ਬੇਨਤੀ ਹੋਰ, ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਜੋ 6 ਜੂਨ ਨੂੰ ਸਨ ਫਰਾਂਸਿਸਕੋ ਦੀ ਧਰਤੀ 'ਤੇ ਹੋਣ ਜਾ ਰਿਹਾ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਆਪਣੇ ਪਰਿਵਾਰਾਂ ਸਮੇਤ ਇਹਨਾਂ ਸਮੂਹ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਉੱਥੇ ਜ਼ਰੂਰ ਦਰਸ਼ਨ ਦਿਓ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਆਨੰਦ ਸਾਹਿਬ ਦਾ ਪਾਠ ਹੋਵੇਗਾ, ਉਪਰੰਤ ਅਰਦਾਸ ਅਤੇ ਦੀਵਾਨ ਦੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਪਰੀਆ, ਸਬਦ ਗਾਵੜੇ ਆਈਆ, ਸਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਠੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਨੰਦ ਸੁਣਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੈ, ਸੁਣੀ ਸੱਚੀ ਬਾਣੀ ਸੰਤ ਸਾਜਨ ਭੇ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ, ਗੇ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਦਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਫੁੱਲ ਚੁਗਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰਵ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੈ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ। ਰਾਮ ਨਾਮ ਔਖ ਦੀ ਆਇਕਾ, ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾ, ਸਭਿਆਤ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਾਉਣਾ ਤੂੰ ਨੇ ਛੁੱਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਤੀਪਕੀ, ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸਮਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਕਰ ਕਰੇ ਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਏ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਤੀ ਵਾਰੀ ਮਾਹੁਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵਚਾ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ, ਪਵਨ ਚਵਰੋ ਕਰੈ ਸਗਲ ਬਨ ਰਾਈ। ਫੂਲ ਅੰਤ ਜੋਤੀ ਕੈਸੀ ਆਰਤੀ ਹੋਏ, ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦੁਵਾ ਜੰਤ ਪੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਾ, ਸਹਿਸ ਮੂਰਤ ਨਨਾ ਇਕ ਤੋਹੀ। ਸਹਿਸ ਪਦ ਬਿਮਲ ਨਾਨੀ ਇਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਦਿਨੋ ਮੋਹਿ ਆਏ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਸਾਧ ਨੇ ਜਾਣਿਆ, ਤਿਨੇ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। राग गौड़ी पूर्वी महला पंजवा करो बेनंती सुनो हो मेरे मीता संत टहल की बेला एहा खाड़ चलो हरलाहा आगे बसनु सहेला औत कटै दिन सिरै नारे मन गुर मिलका सवारे रहाओ एह संसार विकार संसे मह तरियो ब्रह्म ज्ञानी जिस है जगाए पियावै हो रासे अकत कथा तिन जानी जाको आए सोई बिहाचो हर गुरते मन ही बसेरा निज घर महल पाओ सुख सहजे।

ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੇ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਤਿਹਾਏ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਇਰੈਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਸੇ ਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ,

ਰਾਜਾ ਭਾਰਤ ਤੇਰਾ ਮਰਤਬਾ ਰੰਗ ਬਰੰਗ ਨੇਕਨਾ ਜਪਨ ਕਰਤਬਾ ਜੀ ਆ ਇੰਦਰ ਜੀ ਉਹ ਸਭ ਕੁਛ ਜਾਣਦਾ ਸਭ ਕੁਛ ਤੇਰਾ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ,

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Guru.

Vaheguru, Vaheguru, Vaheguru, Vaheguru, Vaheguru, Vaheguru.

वाहे गुरु वाहे गुरु।

Ah,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

はい。はい。

Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

वाहेगुरु वाहेगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Ay.

Vaheguru, Vaheguru, Vaheguru, Vaheguru.

Hi.

Vaheguru, Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

वाहे गुरु वाहे गुरु वाहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Ah, guru.

हाँ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Bye.

Vaidra, Vaidra, Vaidra, Vaidra, Vaidra.

Vai, Nira, Vai, Nira, Vai.

Vai.

Vaheguru, Vaheguru, Vaheguru, Vaheguru.

എന്തിരു വാ എന്തിരു വാ

Guru, I, Guru, I, Guru, I, Guru, I, Guru.

Uh-uh.

ਸਿਮਰਤ ਸੁਧਾ ਖਿਅਰ ਕਿੰਨੇ ਰਾਮ ਨਾਮ ਇੱਕ ਆਖਿਅਰ ਕਿਨਕਾ ਏਕ ਜਿਸ ਜੀ ਅਬਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕੰਖੀ ਇੱਕ ਦਰਸਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਗੈ ਸਿਮਰਨ ਗਰਭ ਨਾਮ ਵਸੈ

ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਦ ਸਿੱਧ ਨਾਉ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਬਿੰਸ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਛਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁੱਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾ ਅੰਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਗਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਰਵੰਤੇ ਪ੍ਰਭ ਕੋ ਸਿਮਰੇ ਸੇ ਪਥਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਸਿਮਰਨ ਦੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੇ ਸੇ ਪਰ ਪੁਕਾਰੀ ਪ੍ਰਭ ਕੋ ਸਿਮਰੇ ਤਿਨ ਸਦਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ

ਪੂਰਾ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿਜ ਸਮਾਨੀ ਪ੍ਰਭ ਗੈ ਸਿਮਰਨ ਨਿਚਲ ਆਸਨ ਪ੍ਰਭ ਗੈ ਸਿਮਰਨ ਕਮਲ ਬੇਗਾਸਨ ਪ੍ਰਭ ਗੈ ਸਿਮਰਨ ਅਨਹਦ ਚੁਨ ਕਾ ਹਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘਟਗਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਏ ਪ੍ਰਭ ਸਾਤ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਯਾਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਗੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵ ਸੂਕ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰਾ ਹਰ ਕਾ ਨਾਮ ਜਪਤ ਨਿਸਤਰਾ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ

ਹਰ ਕਾ ਨਾਮ ਊਹਾਂ ਸੰਗ ਤੋਸਾ ਜੇ ਪੈਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿੰਘਾਨੂੰ

ਸੰਤ ਪ੍ਰਤਾਪ ਦੁਰਤ ਸਭ ਨਸਾ ਸੰਤ ਕਾ ਸੰਗ ਬੜੇ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸੇਮਰਤੀ ਪੇਖੇ ਸਰਬ ਢਡੂਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਤਿਆਰ ਘਟ ਸ਼ਾਸਤਰ ਸੇਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ

ਜਪੀਐ ਇੱਕ ਬਾਰ। ਨੌਖਣ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਪੀਸਰ ਥੀਵੈ, ਅਗਰ ਮਾਏ ਹੋਮਤ ਪਰਾਨ, ਕਨਕ ਸਵ ਹੈ ਵਰ ਭੂਮ ਦਾਨ। ਨਿਉਲੀ ਕਰਮ ਕਰੈ ਬਵ ਆਸਨ, ਜੈਨ ਮਾਰਗ ਸੰਯਮ ਸਾਧਨ। ਨਿਮਕ ਨਿਮਕ ਕਰ ਸਰੀਰ ਘਟਾਵੈ, ਤਾਪੀ ਹੋਮੈ ਮੈਲ ਨਾ ਜਾਵੈ, ਅਰਕੇ ਨਾਮ ਸੰਸਰ ਕਸ਼ਨਾਹੇ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਮਾਨ ਨਾ ਮੰਤੇ ਹੁਟੈ। ਸੋਜ ਗਰੈ ਦਿਨ ਸਰ ਰਾਤ, ਮਨ ਕੀ ਮੈਲ ਨਾ ਤੰਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਬੰਤੇ ਕਬੂ ਨਾ ਬਿਖਿਆ ਠਰੈ। ਜਲ ਧੋਵੈ ਬਹੁਦੇ ਅਨੀਤ, ਸੁਧ ਕਵੈ ਕਾਚੀ ਭੀਤ। ਮਨ ਹਰਕੇ ਰਾਮ ਕੀ ਮਹਿਮਾ ਊਚ, ਨਾਨਕ ਨਾਮ ਦਰੇ ਪਤਤ ਬਹੁ ਮੂਚ। ਬਹੁਤ ਸਿਆਣਪ ਜਮਕਾ ਭਹੁ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ। ਭੇਖ ਅਨੇਕ ਅਗਨ ਨਹੀਂ ਬੁੱਝੈ, ਕੋਟ ਪਾਵ ਦਰਗੈ ਨਹੀਂ ਸੁੱਜੈ। ਛੂਟ ਸਨਾਹੀ ਊਬ ਪਿਆਲ, ਮੋਹ ਵਿਆਪੇ ਮਾਇਆ ਜਾਲ। ਅਬਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਮਿਨ ਤਿਲ ਨਹੀਂ ਮਾਨੈ। ਹਰਕਾ ਨਾਮ ਜਬ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ

ਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕਾ ਮਿਠੇ ਅਬ ਮਹਾਨ ਆਪਸ ਕੋ ਜੋ ਜਾਣੇ ਨੀਚਾ ਸਉ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਜੀਨਾ ਮਨ ਅਬਨੇ ਦੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਠ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਗੋ ਧੰਦੇ ਰੋ ਨਾਮ ਨਿਥਾਵੇ ਗੋ ਰਾਹੁ ਤੇਰਾ ਥਾਉ ਨਿਮਾਨੇ ਗੋ ਪ੍ਰਭ ਤੇਰੋ ਮਾਨ ਸਗਲ ਘਟਾਂਕੋ ਦੇਵੋ ਦਾਨ ਕਰਨ ਗਰਾਮਨ ਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮੀ ਜਾਨੂ ਆਪੇ ਆਪਣ ਸੰਗ ਆਪ ਰਬਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਬਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਾਉ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਨਿਆਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਬਿਹੀਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਘਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਰਹਿਉ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਘ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਘ ਸਾਧ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਘ ਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਵਿਆਪੇ ਆਦ ਅੰਤ ਜੋ ਰੱਖ ਨਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਵ

ਜਲਾਲ ਮਿਥਿਆ ਰਥ ਅਸੀ ਅਸੁ ਬਸਰਾ ਮਿਥਿਆ ਰੰਗ ਸੰਗ ਮਾਇਆ ਫੇ ਖਸਤਾ ਮਿਥਿਆ ਧਰੁਵ ਮੋ ਅਭਿਮਾਨ ਮਿਥਿਆ ਆਪ ਸੁਪਰ ਕਰ ਤੁਗਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨਹਿ ਮਿਥਿਆ ਸਪਰ ਦਰਬ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਤ੍ਰਿਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਗੋਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨੈ ਪਰ ਪੁਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੁੱਝੇ ਮਿਥਿਆ ਸਭੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ

ਬਾਬਤ ਸਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੋ ਨਾ ਪਾਹੁ ਛਾਇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿ ਰੀਜੈ ਮਨ ਤੇ ਸਿਮਰਤ ਕਿਉਂ ਆਲ ਸਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਇਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰਤ ਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਭਰਵ ਸਿਮਰੋ ਸਦਾ ਅਨੂਪ ਜੇ ਪ੍ਰਸਾਦ

ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਬਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ

ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ ਤੂੰ ਤਾ ਸਿਵਰਾਜ ਜੇ ਪ੍ਰਸਾਦ ਸਬਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਬਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ।

ਸਾਧ ਪ੍ਰਭੂ ਬਨਿਆਈ, ਸਾਧਕ ਸੰਗ ਨਾ ਕਬਹੂੰ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸੈ ਗੋਚਰ ਲਹੈ, ਸਾਧੂ ਕੈ ਸੰਗ ਆ ਜਾਰ ਸਹੈ, ਸਾਧਕ ਸੰਗ ਬਸੈ ਤਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧੂ ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਕੋ ਬਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋ ਬਾਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਹਿਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਦਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਸ਼ਗਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧਕ ਸੰਗ ਕਲੂਕਤ ਹਰਾਏ, ਸਾਧਕ ਸੰਗ ਨਰਕ ਪਰ ਹਰਾਏ, ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਛੜਾ ਤਰਮੇਲਾ, ਜੋ ਇੱਛਾਏ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧਰਤ ਵਸੈ, ਨਾਨਕ ਉਦਰੈ ਸਾਧ ਸੁੰਦਰਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧਕ ਸੰਗ ਨਾ ਮੰਤੇ ਬਿਸਰਾਏ, ਸਾਧ ਸੰਗ ਸਰਪਰ ਨਿਸਤਰਾਏ, ਸਾਧਕ ਸੰਗ ਲੱਗੇ ਪੁਰਾ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਇ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਬੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ।

ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾ ਖੇਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ।

ਨਾਮ ਸਰਮੈ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ, ਨਾਨਕ ਵਾ ਪਰਸ ਸਗਲ ਨਿਸਤਾਰ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਰਮੈ ਪ੍ਰੀਤ ਨਿਰੰਜਨ ਦਰਸ, ਪਰ ਤ੍ਰੈ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰ ਸੰਹੇਤ, ਕਰਨਾ ਸੁਨੇ ਕਾਹੂ ਕੀ ਨੰਦਾ, ਸਪਤੇ ਜਾਣੇ ਆਪ ਇਸਕੋ ਮੰਦਾ, ਗੁਰਪ੍ਰਸਾਦ ਵਿਖਿਆ ਪ੍ਰਹਰੈ, ਮਨ ਕੀ ਬਾਸਨਾ ਮਨ ਤੇ ਠਹਿਰੈ, ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਨਾਨਕ ਓਟ ਮਤੇ ਕੋ ਐਸਾ ਅਪਰਸ, ਵੈਸਨੋ ਸਹੋ ਜਿਸ ਉਪਰ ਸੁਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰ ਤੋ ਬੈ ਨਹਿ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ, ਕਾਊ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਮੰਤਨ ਅੰਤਰ ਸਿਮਰਨ ਕੋ ਪਾਰ, ਸਭ ਉਪਰ ਹੋਵਤ ਕਿਰਪਾਲ, ਆਪ ਦੜੇ ਵਰੇ ਨਾਮ ਜਪਾਵੇ, ਨਾਨਕੋ ਵੈਸਨੋ ਪਰਮ ਗਦ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਪੰਥੇ ਵਿੰਸੈ ਸਗਲਾ ਭਰਮ ਕਰ ਪੂਜੈ, ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਖ ਹੋਵੈ, ਤਿਸ ਭਗਵਤੀ ਕੀ ਮਤ ਉਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤਨੀਤ, ਮੰਥਨ ਅਰਪੈ ਬਿਸ਼ਨ ਪ੍ਰੀਤ, ਅਰਗੇ ਚਰਨ ਹਿਰਦੇ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰਸ ਪੀਵੈ, ਪੰਡਿਤ ਗੈ ਉਪਦੇਸ਼।

ਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਕਈਏ ਜੀਵਨ ਮੁਗਤ ਪਾਰ ਬ੍ਰਹਮ ਕੇ ਸਗਲੇ ਠਾਉ ਜਿ ਜਿਤ ਕਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾ ਮਨ ਜੋਗ ਪ੍ਰਭਾਵੇ ਸੁਈ ਬਨ ਹੋਗ ਪਸਰੇ ਆਪੇ ਅਨੰਤ ਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ

ਆਸਰ ਬਿਰਖਨ ਬਜਾਏ। ਕਈ ਗੁੜ ਪਵਨ ਪਾਣੀ ਬੈ ਸੰਤਰ, ਕਈ ਗੁੜ ਦੇਸ ਭੂ ਮੰਡਲ, ਕਈ ਗੁੜ ਸਸੀਅਰ ਸੂਰ ਨਖਿਅਤਰ, ਕਈ ਗੁੜ ਦੇਵ ਦਾਨਵ ਇੰਦਰ ਸਿਰ ਸ਼ਤਰ, ਸਗਲ ਸਮਗਰੀ ਆਪਣੇ ਸੂਤ ਧਾਰੇ ਨਾਨਕ, ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ, ਕਈ ਗੁੜ ਰਾਜਸ ਤਾਮਸ ਸਤ, ਕਈ ਗੁੜ ਵੇਦ ਪ੍ਰਾਨ ਸਿਮਰਤਰ ਸ਼ਾਸਤ, ਕਈ ਗੁੜ ਕੀਏ ਰਤਨ ਸਮੁੰਦ, ਕਈ ਗੁੜ ਨਾਨਾ ਪ੍ਰਕਾਰ ਜੰਤ, ਕਈ ਗੁੜ ਕੀਏ ਚਿਰ ਜੀਵੇ, ਕਈ ਗੁੜ ਗਿਰੀ ਮੇਰ ਸਵਰਨ ਥੀਵੇ, ਕਈ ਗੁੜ ਜਖੇ ਕਿਨਰ ਪਿਸਾਚ, ਕਈ ਗੁੜ ਭੂਤ ਪ੍ਰੇ ਸੂਕਰ ਮਿਰਗਾਚ, ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕਾ ਅਲਿਪ ਤਰਿਆ ਭਰਪੂਰ, ਕਈ ਗੁੜ ਪਾਤਾਲ ਕੇ ਵਾਸੀ, ਕਈ ਗੁੜ ਨਰਕ ਸੁਰਗ ਨਿਵਾਸੀ, ਕਈ ਗੁੜ ਜਨਮੇ ਜੀਵੇ ਮਰੇ, ਕਈ ਗੁੜ ਬਹੁ ਜੂਨੀ ਫਿਰੇ, ਕਈ ਗੁੜ ਬੈਠਤ ਹੀ ਖਾਏ, ਕਈ ਗੁੜ ਘਾਲੇ ਥਕ ਪਾਏ, ਕਈ ਗੁੜ ਕੀਏ ਤਲਵੰਧ, ਕਈ ਗੁੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨਕ, ਸਭ ਕੁਛ ਪ੍ਰਭ ਕੈ ਹੱਥ ਹੈ, ਕਈ ਗੁੜ ਭਏ ਬੈ ਰਾਗੀ, ਰਾਮ ਨਾਮ ਸੰਗ ਤਿਲ ਨਿਵਲਾਗੀ, ਕਈ ਗੁੜ ਪ੍ਰਭ ਕੋ ਖੋਜ ਅੰਤੇ, ਆਤਮ ਮੈਂ ਪਾਰ ਬ੍ਰਹਮ ਹੰਤੇ, ਕਈ ਗੁੜ ਦਰਸ਼ਨ ਪ੍ਰਭ ਪਿਆਸ, ਤਿਨਕੋ ਮਿਲਿਓ ਪ੍ਰਭ ਵਿਨਾਸ, ਕਈ ਗੁੜ ਮਾਂਗੇ ਸਤਸੰਗ, ਪਾਰ ਬ੍ਰਹਮ ਤਿਲ ਲਾਗਾ ਰੰਗ, ਜਿਨ ਕੋ ਆਪਸ ਪ੍ਰਸੰਨ, ਨਾਨਕ ਤੇਜਨ ਸਦਾ ਧਨ ਧਨ,

ਪ੍ਰਭ ਸੋਏ। ਕਈ ਗੁੜ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ। ਕਈ ਗੁੜ ਤੱਤ ਕੇ ਬੇਤੇ, ਸਦਾ ਨਿਹਾਰੇ ਕੋ ਨੇਤਰੇ। ਕਈ ਗੁੜ ਨਾਮ ਰਸ ਪੀਵੇ, ਅਮਰ ਭਏ ਸਾ ਸਦੀ ਜੀਵੇ। ਕਈ ਗੁੜ ਨਾਮ ਗੁਣ ਗਾਵੇ, ਆਤਮ ਰਸ ਸੁਖ ਸਹਿ ਸਮਾਵੇ।

ਸ੍ਰੇਸ਼ਟ ਪਦੇ ਕਰਨ ਕਰਾਵਨ ਕਰਨਾ ਜੋਗ ਜੋ ਤਿਸ ਭਾਵੈ ਸੋਈ ਹੋਗ ਕਿਨ ਮੈਂ ਥਾਪ ਤਾਪਨ ਹਾਰਾ ਅੰਤਰਾਈ ਕਿਛ ਪਾਰਾ ਬਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੈ ਮਾਨੁਖ ਗਤ ਪਾਵੈ ਪ੍ਰਭਾਵੇ ਤਾਂ ਪਾਥਰ ਥਰਾਵੈ ਪ੍ਰਭਾਵੇ ਨੂੰ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੈ ਪ੍ਰਭਾਵੇ ਤਾਂ ਪਤ ਉਧਾਰੇ ਆਪ ਕਰੇ ਆਪਨ ਵਿਚਾਰੈ ਦੁਆ ਸ੍ਰਿਆ ਗਾਪ ਸੁਮਾਮੀ ਖੇਲੈ ਬਿਕਸੇ ਅੰਤਰ ਜਾਮੀ ਜੋ ਭਾਵੇ ਸਵਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੋ ਮਾਨੁਕ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੈ ਇਸਕੇ ਆਤ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਣ ਤੇ ਆਪਣੇ ਆਪ ਬਚੈ ਭਰਮੇ ਭੁੱਲਾ ਦੈ ਦਸਤਾਵੇ ਨਿਮਖ ਮਾਹੇ ਚਾਰ ਕੁੰਡ ਫਿਰੇ ਆਵੈ

ਗਣੇ ਜਗਦੀਸ ਜੀਉ ਬਿਨ ਸਬਦ ਸਗੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਅਬਨੀ ਬਣਤਾ ਬਨਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਾਲ ਨਾਈ ਸਹਾਥ ਕਰਨ ਕਰਾਮਨ ਸਰਬ ਗੁਨਾਥ ਆਗਿਆਕਾਰੀ ਬਪਰਾ ਜੀਓ ਜੋਤ ਸੁਭਾਵੇ ਸੋਈ ਬੰਧੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਖਰ ਹਰ ਖਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਭਯਾਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੈ ਬਹੁ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋਤਰਵਾਲ ਕਬੂ ਹੋਏ ਬਹੇ ਬੜ ਰਾਜਾ ਕਬੂ ਵਿਖਾਰੀ ਨਿਚਕਾ ਸਾਜਾ ਕਬੂ ਅਬ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਵੀਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿੱਧ ਸਾਧੁਕ ਮੁਗਿਆਨ ਕਬੂ ਕੀਟ ਹਸ ਪਤੰਗ ਹੋਏ ਜੀਆ ਅਨਗ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵੰਗੀ ਦਿਖਾਵੇ ਜੋ ਪ੍ਰਭਾਵੈ ਤਵੇ ਨਛਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬੂ ਸਾਧ ਸੰਗਤ ਏ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ ਅੰਤਰੋ ਹੇ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ ਮੰਤਨਾ

ਸਲੋਕ ਸੁਖੀ ਬਸਾ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਬਿਮਾਨ ਸੋ ਨਰਕ ਪਾਤੀ ਅਭਸਵਾਨ ਜੋ ਜਾਣੇ ਮੈਂ ਜੋ ਬਨਮੰਤ ਸੋ ਹਬਤ ਵਿਸ਼ਟਾ ਕਾ ਜੰਤ ਆਪਸ ਗੋ ਕਰਮੰਤ ਕਹਾਵੇ ਜਨਮ ਮਰੇ ਬਹੁ ਜੋਨ ਪ੍ਰਭਾਵੈ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਬਸਾਵੇ ਨਾਨਕ ਈਹਾਂ ਮੁਕਤ ਆਗੇ ਸੁਖ ਪਾਵੇ ਧਨਵੰਤਾ ਕਰ ਕਰ ਬਾਵੇ ਤ੍ਰਿਨ ਸਮਾਨ ਕਾ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਪ੍ਰਕਰਿਆਸ ਬਲ ਭੀਤਰ ਥਾ ਕਾ ਹੋਏ ਵਿਨਾਸ਼ ਸਭ

ਕਦਰ ਗਏ ਪ੍ਰਵਾਨ, ਕੂਟ ਕਰਮ ਕਰੈ ਹੁਣ ਧਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ, ਅਨੰਗ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ, ਅਨੰਗ ਜਤਨ ਕਰਿਆ ਤਮ ਨਹੀਂ, ਦਰਵੈ ਹਰ ਦੁਰਗੇ ਕੋ ਕੈਸੇ ਗਵੈ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝ ਦੇ ਕਸ਼ ਹੋਏ, ਤਬ ਇਸ ਕੋ ਸੁਖ ਨਾ ਹੀ ਕੋਏ, ਜਬੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀਤ, ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨੇਹ ਚਲ ਨਾ ਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਦੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਛੁੱਟੈ, ਸਹਿਸ ਘਟੇ ਲੱਕ ਉੜਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਾ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਾਂ ਵਿਚਾਰ, ਜੈਸੀ ਦ੍ਰਿਟ ਕਰੈ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣੇ ਰੰਗ, ਸਪਤੇ ਦੂਰ ਸਭ ਹੂੰ ਕੈ ਸੰਗ, ਬੁੱਝੈ ਦੇਖੈ ਕਰੇ ਵਿਵੇਕ, ਆਪੇ ਏਕ ਆਪੇ ਅਨੇਕ, ਮਰੇ ਨਾ ਮਿੰਸੇ ਆਵੈ ਨਾ ਜਾਏ, ਨਾਨਕ ਸਦੀ ਰਹਿ ਸਮਾਏ, ਆਪ ਉਪਦੇਸਾ ਸਮਝੇ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪ ਮਨ ਵਿਸਥਾਰ, ਸਭ ਕਛ ਉਸਕਾ ਉਹ ਕਰਨੇ ਹਾਰ, ਉਸਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕ ਹੈ ਸੋਏ, ਆਪਣੇ ਚਲ ਤਾਪ ਕਰਨੇ ਹਾਰ, ਕੌਤਕ ਕਰੇ ਰੰਗ ਆਪਾਰ, ਮਨ ਮੈਂ ਆਮਨ ਆਪਣੇ ਮਾਹੇ, ਨਾਨਕ ਕੀਮਤ ਗਹਿ ਨਾ ਜਾਏ, ਸਤ ਸਤ ਸਤਿ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨਾ ਵਖਿਆਨੀ, ਸੱਚ ਸੱਚ ਸਤ ਸਭ ਕੀਨਾ, ਕੋਟ ਮਦੇ ਕਿਨੇ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੜ ਘੜ ਸੁਣੀ ਸਰਵਨ।

ਸੰਭਾਵਿਤ ਉਸਕਾ ਵੀ ਹੋਏ ਮੋਖ ਸੰਗਾ ਦੁਖੀ ਸਦਾ ਅਪਵਿੱਤ ਸੰਗਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਗੇ ਦੁਖੀ ਕੋ ਡਾਂ ਲਾਗੈ ਸੰਗੇ ਦੁਖੀ ਕੋ ਸਭ ਤਿਆਗੈ ਸੰਗਾ ਦੁਖੀ ਮਹ ਅਹੰਕਾਰੀ ਸੰਗਾ ਦੁਖੀ ਸਦਾ ਬਿਕਾਰੀ ਸੰਗਾ ਦੁਖੀ ਸਦਾ ਬਿਕਾਰੀ ਸੰਗਾ ਦੁਖੀ ਜਨਮੈ ਮਰੈ ਸੰਗੀ ਦੁਖ ਨਾ ਸੁਖ ਤੇ ਡਰੈ ਸੰਗੇ ਦੁਖੀ ਕੋ ਨਾਹੀ ਠਾਹੂ ਨਾਨਕ ਸੰਭਾਵੇ ਤਾ ਲਏ ਮਿਲਾਏ ਸੰਗਾ ਦੁਖੀ ਅਤ ਬੀਜ ਤੇ ਟੁੱਟਾ ਹੈ ਸੰਗਾ ਦੁਖੀ ਕਿਤੇ ਗਾਜ ਨਾ ਪਹੁੰਚਾਏ ਸੰਗੇ ਦੁਖੀ ਕੋ ਧਿਆਨ ਭਰਮਾਈਐ ਸੰਗਾ ਦੁਖੀ ਉੱਜੜ ਪਾਈਐ ਸੰਗਾ ਦੁਖੀ ਅੰਦਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਗੇ ਦੁਖੀ ਕੀ ਜੜ ਕਿਸ਼ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਗੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਭਾਵੇ ਤਾ ਲਏ ਉਭਾਰ ਸੰਗਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੋਣ ਮਛਲੀ ਤੜਫੜਾਏ ਸੰਗਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇੰਦਰ ਨੇ ਤ੍ਰਪ ਹੈ ਸੰਗਾ ਦੁਖੀ ਛੁੱਟੇ ਅਕੇਲਾ ਜੋ ਬੁਆੜ ਤੇ ਲਖੇਤ ਮਾਏ ਦੁਹੇਲਾ ਸੰਗਾ ਦੁਖੀ ਧਰਮ ਤੇ ਰਹਿਤ ਸੰਗਾ ਦੁਖੀ ਸਦ ਮਿਥਿਆ ਕਹਿਤ

ਬਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਬ ਸੁਰ ਜਨ ਸਿਮਰਹ ਹਰ ਹਰ ਰਾਏ ਏਕਾ ਸਰਮਨ ਰਖਉ ਨਾਨਕ ਦੁਖ ਭਰਮ ਭਾਉ ਜਾਏ ਅਸ਼ਟਪਦੀ ਮਾਨੁ ਕੀ ਠੇਕ ਬ੍ਰਿਤੀ ਸਭ ਜਾਨ ਦੇਵਨ ਕੋ ਏਕਾ ਭਗਵਾਨ ਜਿਸ ਗੈ

ਲਾਗੇ ਪ੍ਰਭ ਕੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨਹਾਰ ਅਮਰ ਤਿਆਗ ਤੂੰ ਤਸੇ ਜਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ।

ਕੁਰਬਾਨ ਸਾ ਸੇਵਾ ਬਡਭਾਗੀ ਬਾਜੀਆ ਸਾਧ ਸੰਗ ਹਰ ਕੀਰਤਨ ਗਾਈਏ ਅਨਗ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਚਾਖੈ ਓਟ ਗਈ ਸੰਤੇ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਣ ਹਾਰ ਭੁੱਖੇ ਕੋ ਦੇਵਤ ਆਧਾਰ

ਨਰਮਲੇ ਕਰਨੀ ਕਰ ਕਿਰਪਾਸ ਕੋ ਨਾਮ ਦੀਆ ਨਾਨਕ ਸੋ ਜਨਰਮਲ ਥੀਆ ਜਾ ਕੇ ਮਨ ਗੁਰੂ ਕੀ ਪ੍ਰਤੀਤ ਤਜਨ ਆਵੇ ਹਰ ਪ੍ਰਵਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸਾਚੀ

ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁੰਤਾ ਬੁਜਨਾਰ ਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾਸੁਰ ਬਿਰਦੇ ਜਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਨਿਆ ਜਾਗੇ ਹਿਰਦੇ ਵਿਸਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਨੇ ਬਸਤ ਗਡਾ

ਬੋਲੋ ਜਾਚੇ ਬਾਦਨ ਰਾਤ ਪ੍ਰਭੂ ਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਗਏ ਚਾਏ ਪ੍ਰਭ ਨੇ ਸਿਉ ਰਹੇ ਸਮਾਏ ਜੋ ਹੋਵਾ ਹੋਵਾ ਸੋ ਜਾਣੇ ਪ੍ਰਭ ਨੇ ਗਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨਾ ਓਂ ਤਿਸਕਾ ਗੁਣ ਕਾ ਏਕ ਨਾ ਜਾਨਾ ਓਂ ਆਠ ਪਹਿਰ ਪ੍ਰਭ ਸੇ ਹਜ਼ੂਰੇ ਕਹੁ ਨਾਨ ਵਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਹੇ ਮੰਤਨ ਆਪਣਾ ਤੇ ਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ

ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਬਦਰਾਇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰਾਇ ਪ੍ਰਤਪਾਲ ਸੇਵਕ ਹੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤਿ ਮਲਿ ਹਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਫਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰ ਹੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਗੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿ ਆਵੈ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋਏ ਨਿਹਕਾਮੀ ਤਿਸਕੋ ਹੋਦ ਪ੍ਰਾਪ ਸੁਆਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰੂ ਜੀ ਸਿਰਦੇ ਹਰ ਨਾਉ ਅਨਕ ਬਾਹਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਬਲ ਦਰਸ਼ਨ ਬੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਭਜਨ ਕਰਨ ਆਗਾਨੇ ਮਨ ਸੰਤੋ ਖਾਤਮ ਪਤੀਆਂ ਨੇ ਪੂਰਾ ਗੁਰਖਿਓ ਜਾਕਾ ਮੰਤਰ ਅੰਮ੍ਰਿਤ ਦਿਸ਼ ਪੇਕੇ ਹੋਏ ਸੰਤ ਗੁਣ ਬਿਆਨ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਿਲਾਏ ਜੇ ਬਾਏ ਕੁਸਤ ਨੇਕ ਸਤਿਪੁਰਖ ਪੂਰਨ ਵਿਵੇਕ ਕਹੁ ਬੋਲਾ ਪਾਉਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਰ ਨਿਰਵੈਰ ਸੁਖਦਾਈ ਤਾਗੀ ਕੀਮਤ ਗਿਨ ਨਾ ਪਾਈ ਅਨਕ ਭਗਤ ਬੰਧਨ ਤਿਕ ਰਹੇ ਚਰਨ ਕਮਲ ਹਿਰਦੈ ਸਿਮਰੇ ਸਤਿਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ

ਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ ਤਪਤਮਾਏ ਠਾਂਡ ਬਿਰਤਾਈ ਅਨੰਤ ਭੈ ਦੁਖ ਨਾਠੇ ਭਾਈ ਜਨਮ ਮਰਨ ਗੇ ਮਿਟਿਆ ਦੇਸੇ ਸਾਧੂ ਗੇ ਪੂਰਨ ਵਦੇਸੇ ਭਉ ਜੁਗਾ ਨਿਰਭਉ ਬਸੇ ਸਗਲ ਬਿਆਦ ਬੰਤੇ ਖੈ ਨਸੇ ਜਿਸਗਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਨ ਸਗਰੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂਜਾ ਨਾਹੀ ਗੋਏ ਸਰਵ ਨਿਰੰਤਰ ਏਕੋ ਸੋਏ ਓਦ ਪੋਦ ਰਭਿਆ ਰੂਪ ਰੰਗ ਭਏ ਵਰਗਾ ਸਾਧ ਗਏ ਸੰਗ ਰਚ ਰਚਨਾ ਬਨੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਬਿਖਿਆ ਸਗਲੀ ਸ਼ਾਰ ਹਰ ਹਰ ਨਾਮ ਗਮਾਵਨਾ ਨਾਨਕ ਧਨ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੂਪਾਵ ਸਮੀਤ ਵਿਸਾਰੋ ਚਰਨ ਕਮਲ ਹਿਰਦਮੈ ਉਰਧਾਰੋ ਕਰਨ ਗਾਨ ਸੋ ਪ੍ਰਭ ਸਮਰਾਥ ਦ੍ਰਿੜਕਰ ਗਹ ਹੋ ਨਾਮ ਅਰਵਥ ਏ ਧਨ ਸੰਚੋ ਹੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏ ਗਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਗੁਣ ਉੱਠਤਾ ਮੈਂ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਤ ਬਾਂਚੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ ਅਨੁਕ ਬਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਆਪ ਖਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਬ ਨਾਨਕ ਦਰਗੇ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦਰਦ ਸਥਾਪਤੇ ਆਵੇ ਠਾਏ ਤਾਗੋ ਬਿਘਨ ਨਾ ਲਾਗੇ ਕੋਏ ਜਾ ਕੇ ਹਿਰਦੈ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਵਨ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਵਰਗਾ ਤਤਕਰ ਜਾਏ ਬਸੇ ਬਿਨਾਸੀ ਗਹੁ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਗਏ ਜਨ ਸਾਚਾ ਜਨਮ ਮਰੈ ਸੋ ਗਾਚੋ ਗਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉ ਰਤਨ ਜਨਮ ਗਾਓ ਉਧਾਰ ਹਾਰ ਹਰ ਸਿਮਰ ਪ੍ਰਾਣ ਆਧਾਰ ਅਨੁਗ ਭਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਗੁਰੂ ਮਨ ਲਾਏ ਮਨ ਮੰਚਤ ਨਾਨਕ ਫਲ ਪਾਏ ਸੰਗਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤਮੀਤ ਕੁਟਮ ਅਰ ਬਨਤਾ ਅੰਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਅੰਤੇ ਕਹੋ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਏ ਤੁਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਕੀ ਮਾਤੂ ਲੇ ਇਆਨੇ ਭਗਤ ਬਨਾ ਬੋ ਡੂਬੇ ਸਿਆਨੇ ਹਰ ਕੀ ਭਗਤ ਗੁਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਲ ਬਿਖ ਜਾਹੇ ਆਪ ਜਬੋ ਅਬਰਾ ਨਾਮ ਜਪਾਵੋ ਸੁੰਦ ਕਹਿ ਦਰਾਤ ਗਤ ਪਾਵੋ

ਸ਼ਾੜ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸਜਧਨਾ ਹਰ ਪੁੰਜੀ ਸੰਜ ਕਰੋ ਬਿਵਹਾਰੀ ਹਾਂ ਸੁਖ ਦਰਗਹਿ ਜਾਇਕਾਰ ਸਰਬ ਨਿਰੰਤਰ ਏਕੋ ਦੇ ਕਹੁ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰੇ ਕੋ ਮਨ ਆਹੇ ਕਸਕੇ ਗੁਣ ਗਾਉ ਅਨੰਤ ਮੰਥਨ ਜਾਪ ਏਕ ਭਗਵੰਤ।

ਜਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੀ ਮੰਗੋ ਧੂਰ ਪਾਰ ਪ੍ਰਭ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਮੋ ਸਾਧ ਸਾਧ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਮਾ ਸੁਖ ਹਰਸ ਪਾਵੇ ਬਿਰਲਾ ਕੋਏ ਜਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਜੇ ਚਾਉ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਵਰਗਾ ਸੰਦਿਲ ਨਿਵਲਾਗ ਬੜਭਾਗੀ ਜਪਿਆ ਪਰ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਹੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮੱਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ ਗਾੜ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਸ਼ਵੰਨੀ ਸਰਦਾ ਸਭ ਪੂਰੀ ਰਬ ਰਹਿਆ ਸਤਸੰਗ ਹਜੂਰੀ ਜਿਸਕਾ ਸਾਥ ਲਿਆ ਮਿਲਾ ਹੈ ਨਾਨਕ ਭਗਤੀ ਨਾਮ ਸਮਾਏ ਸੋ ਗਿਓ ਬਿਸਰੈ ਜੇ ਘਾਲ ਨਾ ਭਾਨੈ ਸੋ ਗੋ ਬਿਸਰੈ ਜੇ ਕੀਆ ਜਾਣੈ ਸੋ ਗੋ ਬਿਸਰੈ ਜਨ ਸਭ ਕਿਛ ਦੀਆ ਸੋ ਗੋ ਬਿਸਰੈ ਜੇ ਜੀਵਨ ਜੀਆ ਸੋ ਗੋ ਬਿਸਰੇ ਅਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਗੋ ਬਿਰਡਾ ਲਾਖੇ ਸੋ ਗੋ ਬਿਸਰੇ ਜੇ ਵਿਖਤੇ ਕਾਢੈ

ਪ੍ਰੈ ਨਾਮ ਜਪਾਵੋ। ਭਗਤ ਪਾਏ ਤੁਰੀਏ ਸੰਸਾਰ, ਬਿਨ ਭਗਤੀ ਤਨੋ ਸੀਸ਼ਾਰ, ਸਰਬ ਕਲਿਆਣ ਸੁਖ ਨਿਤ ਨਾਮ, ਬੁੱਢ ਜਾਤ ਪਾਏ ਵਿਸਰਾਮ, ਸਕਲ ਦੁੱਖ ਆਵਦਨਾਸ, ਨਾਨਕ ਨਾਮ ਜਪੋ ਗੁਣਦਾਸ। ਉਪਜੀ ਪ੍ਰੀਤ ਪ੍ਰੇਮ ਰਸਾਓ, ਮੰਤਰ ਅੰਤਰ ਇਹੀ ਸਵਾਓ, ਨੇਤਰੋ ਪੇਖ ਦਰਸ ਖੋਏ, ਮਨ ਬਿਕਸੈ ਸਾਧ ਚਰਨ ਧੋਏ। ਭਗਤ ਜਨਾ ਕੇ ਮੰਤਰ ਅੰਗ ਬਿਰਲਾ ਗਉ, ਪਾਵੈ ਸੰਗ ਏਕ ਬਸਤ ਤੀਜੇ ਕਰ ਮਯਾ, ਗੁਰਪ੍ਰਸਾਦ ਨਾਮ ਜਪ ਲਯਾ, ਤਾਕੀ ਮਾਂ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ, ਪ੍ਰਭਾ ਸ਼ਾਂਤੀ ਨ ਦਿਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ, ਆਦਿ ਪੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਨ ਆਧਾਰ, ਜੋ ਜੋ ਜਪੈ ਸੋਏ ਪੁਨੀਤ, ਭਗਤ ਪਾਏ ਲਾਵੇ ਮਨ ਹੀਤ, ਹਮ ਨਿਰਗੁਣੀ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬੈ ਕੁੰਠ ਮੁਕਤ ਮੋਖ ਪਾਏ, ਏਕ ਨਿਮ ਕਰਕੇ ਗੁਣ ਗਾਏ, ਅਨਗਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪਰ ਸੰਗੀਤ ਰਸਨਾ, ਜਪਦੀ ਹਰ ਹਰ ਨੀਤ ਭਲੀ ਸੋ ਕਰਨੀ, ਸੋਭਾ ਤਨਵੰਥਿਰ ਦੇ ਬਸੇ ਪੂਰਨ ਗੁਰਮੰਤ, ਸਾ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ ਲੋਕ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕ ਆਪੇ ਹੀ ਪ੍ਰਜਾਪ, ਅਸ਼ਟਪਦੀ ਜਬ ਕਾਰੇ ਕਸ਼ਨਾ ਦ੍ਰਿਸ਼ਟਿਤਾ, ਪਾਪਨ ਤਪ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਤਾ, ਬੈਰ ਵਿਰੋਧ ਕੇ ਸੰਕਮਾਤ, ਜਬ ਇਸਗਾ ਵਰਨ ਚਿਹਨਾ ਜਾਪ, ਤਬ ਤਬ ਹਰ ਸੋ ਕਹੋ ਕਿਸੇ ਵਿਆਪਤ, ਜਬ ਆਪਣੇ ਆਪ ਆਪਾਰ ਬ੍ਰਹਮ ਤਾ ਮੋਹ ਗਾਂ ਕਿਸੋਬਤ ਭਰਮ, ਆਪਨ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ, ਜਬ ਹੋਬਤ ਪ੍ਰਭ ਕੇਵਲ ਧਨੀ ਤਾ ਬੰਧ ਮੁਗਤ ਕਹੋ ਕਿਸ ਕੋ ਗਨੀ, ਜਬ ਇਕ ਹਰ ਅਗਮ ਅਪਾਰ, ਤਬ ਨਰਕ ਸੁਰ ਕਹੋ ਕੌਣ ਆਓ ਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸ਼ਿਵ ਸ਼ਗਤ ਕਹੋ ਹੋ ਕਿਤ ਠਾਏ, ਜਬ ਆਪੇ ਆਪ ਆਪਣੀ ਜੋ ਧਰੇ, ਤਬ ਗਮਨ ਨੇ ਡਰ ਗਮਨ ਕਤ ਡਰਾਏ, ਆਪਨ ਜਲ ਤਾਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ, ਅਵਿਨਾਸੀ ਸੁਖ ਆਪਨ ਆਸਨ ਤੈ, ਜਨਮ ਮਰਨ ਕਹੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਿਸ ਪੂਛਤ ਰੇਖਾ, ਜਬ ਨਾਥ ਨਿਰੰਜਨ ਅਗੋਚਰ ਅਗਾਤੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਣੇ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਪਰਜਾ, ਜੈ ਨਿਰਮਲ ਪੁਰਖ ਪੁਰਖ ਪਾ ਧੋਤਾ, ਤੈ ਬਿਨ ਮੈਲ ਕਹੋ ਕਿਆ ਧੋਤਾ, ਜੈ ਨਿਰੰਜਨ ਨਿਰੰਕਾਰ ਨਿਰਵਾਨ, ਤੈ ਕੌਣ ਕੋ ਮਾਨ ਕੌਣ ਅਭਿਮਾਨ, ਜੈ ਸਰੂਪ ਕੇਵਲ ਜਗਦੀ, ਤੈ ਛਲ ਸ਼ਿਖਰ ਲਗਤ ਕਹੋ ਕੀਸ, ਜੈ ਜੋ ਸੁਰਭੀ ਜੋ ਸੰਗ ਸਮਾਵੇ, ਤੇ ਕਿਸੇ ਭੂਕ ਅੰਤਰ ਵਤਾਵੇ, ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੇ ਸਮਾਰ, ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਮਨ ਮਾਏ ਬਾਪ ਮਿੱਤਰ ਸੁਧ ਭਾਈ, ਜੈ ਸਰਬ ਕਲਾਪੇ ਪ੍ਰਵੀਨ, ਤੈ ਬੇਦ ਗਤੇਵ ਕਹਾ ਕਉ ਛੀਨ, ਜਬ ਆਪਣੇ ਆਪ ਆਪ ਰੁਧਾਰੇ, ਤੋ ਸ਼ਗਨ ਅਪਸ਼ਗਨ ਕਹਾ ਵਿਚਾਰੈ, ਜੇ ਆਪ ਨੂੰ ਜਪਨ ਆਪ ਨੇਰਾ, ਤੈ ਕੌਣ ਠਾਕੁਰ ਕੌਣ ਕਹੀਏ ਚੇਰਾ, ਬਿਸਮਨ ਬਿਸਮਰੇ ਬਿਸਮਾਦ, ਨਾਨਕ ਆਪਣੀ ਗਤ ਜਾਨੂ ਆਪ, ਜਾ ਛਲ ਅਸ਼ੇਦ ਅਭੇ ਸਮਾਇਆ, ਉਹਾਂ ਕਿਸੇ ਵਿਆਪ ਨਮਾਇਆ, ਆਪਸ ਗੁ ਆਪੇ ਆਦੇਸ, ਤੇ ਹੁਣ ਕਾ ਨਾਹੀ ਪ੍ਰਵੇਸ਼, ਜੈ ਕਹਿ ਏਕ ਏਕ ਭਗਵੰਤਾ, ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ, ਜੇ ਆਪਣੇ ਆਪ ਆਪਤ ਯਾਰਾ, ਤੈ ਕੌਣ ਕਥੇ ਕੌਣ ਸੁਣਨੇ ਹਾਰਾ, ਬਹੁ ਬਿਆਨ ਦੂਜ ਦੇਵ ਚਾ, ਨਾਨਕ ਆਪਸ ਗੁ ਆਪੇ ਬਹੁਚਾ, ਜੇ ਆਪ ਰਜੋ ਪ੍ਰਪੰਚ ਅਗਾਰ, ਤੇ ਗੁਣ ਮੈਂ ਕਿੰਨੋ ਵਿਸਥਾਰ, ਪਾਪ ਬੁੰਦੈ ਭਈ ਕਹਾਵਤ, ਗਉ ਨਰਗ ਗਉ ਸੁਰਗ ਪੰਛਾਵਤ, ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਬੈ ਭਾਰ, ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ, ਆਪਨ ਖੇਲ ਆਪ ਕਰ ਦੇਖੈ, ਖੇਲ ਸੰਗ ਉੱਚੈ ਤਾਉ ਨਾਨਕ ਏਕੈ, ਜਾਂ ਅਭਗਤ ਭਗਤੇ ਆਪ, ਜਾਂ ਪਸਰੇ ਪਾਸਾਰ ਸੰਤ ਪ੍ਰਤਾਪ, ਦੂ ਭਾਗ ਆਪੇ ਧਨੀ ਉਨ ਕੀ ਸੋਭਾ, ਉਨਹੂੰ ਬਨੀ ਆਪੇ ਕਉ ਤਾਂ ਕਰੇ ਆਨੰਦ ਚੋਜ ਆਪੇ।

ਬਨਿਆਈ ਹੁਕਮ ਬੂਜ ਪਰਮ ਬਦਭਾਈ ਇਸਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਭੈ ਰੰਧਨ ਪੂਜੇ ਗੁਰ ਕੈ ਪੈਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪਰ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅਮਰਤ ਬਚਨ ਹਰ ਕੇ ਗੁਰ ਗਾਓ ਪਰਾਂਤਰਨ ਇਹਾ ਸੁਭਾਵ ਆਠ ਪੈਰ ਪ੍ਰਾਪੇਖੋ ਨੇਰਾ ਮਿਟਿਆ ਗਿਆਨ ਮਨਸੇ ਅੰਧੇਰਾ ਸੁਨ ਵਿਦੇਸ਼ ਹਿਰਦੇ ਵਸਾਓ ਮਨ ਛੇ ਨਾਨਕ ਫਲ ਪਾਵੋ ਹਰਿਤ ਪਲ ਦੁਏ ਲਿਓ ਸਵਾਰ ਰਾਮ ਨਾਮ ਅੰਦਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤਿਸਾਜ ਬਰੀਖਿਆ ਮੰਤਰ ਨਾਮ ਜਪੋ ਲਿਬਲਾਏ ਦੁਖ ਦਰਦ ਮੰਦੇ ਭਾਉ ਜਾਏ।

ਅਰਗਿਰਪਾਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੇਗਰੀ ਏਕ ਸਘਾਟ ਮਾਹੇ ਅਨਗ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਗਾ ਬਿਸਰਾਮ ਸੁਨ ਸਮਾਧ ਅਨਹਤ ਨਾਦ ਗਹਿਨਾ ਜਾਈਆ ਚਰਜ ਬਿਸਮਾਧ ਤਿੰਨ ਦੇਖਿਆ ਸਿ ਆਪ ਦਿਖਾਏ ਨਾਨਕ ਜਨ ਸੋਜੀ ਪਾਏ ਸੁੰਦਰ ਸੋ

ਰਮਾਹੇ ਚਾਰ ਗੁਣ ਦਾ ਦਿਸੇ ਸਮਾਹੇ ਦਿਸੇ ਭਿੰਨੇ ਹੀ ਗੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਬ੍ਰਾਹਮਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲਾਂ ਕਬਹੂੰ ਡੋਲਾ ਸਰਬ

ਪੇਖਨ ਸਭ੍ਰਮ ਸੰਜਨਾ ਕੈ ਹਿਰਦੈ ਸਭ ਧਰਮ ਸੰਜਨਾ ਸੁਣੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਏ ਸੋਈ ਸੁਖਮਾਨੇ ਕਰਨ ਕਰਾਮ ਨਿਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵਿਤ ਕਰੇ ਵਿਸਤਾਰ ਤਿਸ ਭਾਵਿਤ ਏਕੰਕਾਰ ਅਨੰਕ ਲਾ ਲਖੀ ਨਾ ਜਾਏ ਜਿਸ ਭਾਵਿਤ ਸਲਾਏ ਮਿਲਾਏ ਗਵਨ ਨਿਕਟ ਗਵਨ ਕਹੀਆ ਦੂਰਾ ਪਿਆ ਬਾਰ ਭਰਪੂਰ ਅੰਤਰ ਗਜ ਸਾਹਿਬ ਜਨਾਏ ਨਾਨਕ ਜਨਾ ਬੁਝਾਏ ਸਰਬ

ਜਾਬਾ ਬਹਿਤਾ ਲਏ ਸਮਾਏ ਇਸੇ ਹੋਏ ਸੋ ਨਾ ਹੀ ਬੁਰਾ ਬੁਰਾ ਕਹਾਓ ਕਹਿਣੇ ਕਸ਼ ਕਰਾ ਆਪ ਭਲਾ ਕਰਦੂ ਤਾ ਤਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਤ ਆਪਣ ਸੰਗਰਾਜ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰੋ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰ ਭਗਵੰਤ ਧਨ ਧਨ ਧਨ ਧਨ ਆਇਆ ਜਿਸ ਪਰ ਸਾਧ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਭਾਉ।

ਭੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ, ਇਹ ਰਤਨ ਸੁਨਤ ਕਮਾਵਤ ਹੋਦ ਉਧਾਰ। ਆਵਤਰੇ ਲੋਕੇ ਨਿਸਤਾਰ, ਸਫਲ ਜੀਵਨ ਸਫਲ ਤਾਗਾ, ਸੰਗ ਜਾਗੇ ਮਨ ਲਾਗਾ ਹਰੰਗ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਅੰਧ ਕਰੇ ਵਰਵਗਾ ਜੈ। ਪ੍ਰਗਟੇ ਗੋਪਾਲ ਮਹਾਪ ਕੇ ਮਾਥੇ, ਨਾਨਕ ਉਤਰੇ ਤਨਕੇ ਸਾਥ ਹੈ। ਸਰਨ ਜੋਗ ਸੁਨ ਸਰਣੀ ਆਏ, ਗਰ ਕਿਰਪਾ ਪ੍ਰਭਾਵ ਮਿਲਾਏ। ਮਿਟ ਗਏ ਬੈਰ ਭਏ ਸਮਰੇਨ, ਅੰਮ੍ਰਿਤ ਨਾਮ ਸਾਧ ਸੰਗਲੈਨ। ਸੁਪ੍ਰਸੰਨ ਭਏ ਗੁਰਦੇ, ਪੂਰਨ ਹੋਈ ਸੇਵਕ ਕੀ ਸੇਵ। ਆਲ ਜੰਜਾਲ ਵਿਗਾੜਤੇ ਰਹਿਤੇ, ਰਾਮ ਨਾਮ ਸੰਦਰਸਨਾ ਕਹਿਤੇ। ਕਰ ਪ੍ਰਸਾਦ ਦਿਆ ਪ੍ਰਭਧਾਰੀ, ਨਾਨਕ ਨਿਭੀ ਖੇਪ ਹਮਾਰੀ। ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ, ਜਿਸਮਨ ਬਸੇ ਸੋਤ ਨਿਧਾਨ। ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।

ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤ ਮਿਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭਗੇ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਦ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾਦ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਭਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਭਚੀਤ ਜਨਮ ਮਰਨ ਤਾਗਾ ਦੁਖ ਨਿਵਾਰੈ ਦੁਲਾਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਬੈ ਭਰਮ ਸਾ

ਸੰਸਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲੱਖ ਹੋਹੇ।

ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ

ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨਾ ਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ

ਪਰ ਮਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ।

ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜ ਸੜਕਾ ਇਸਨਾਨ, ਸੁਣਿਆ ਪੜ ਪੜ ਪਾਵ ਹਿਮਾਨ, ਸੁਣਿਆ ਲਾਗੈ ਸਹਿਜ ਧਿਆਨ ਨਾ

नानक पहन भिख ऐसा नाम निरंजन होए देखो मन जाने मन कोए

ਵਾਰ ਜੋ ਤੁਧ ਭਾਵੈ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਨ ਲੇਵ ਲਾਇ ਤਾਰ

ਸੰਸਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ

ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ।

ਪਿਆ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ।

ਪਛਤਾਏ ਤਿੱਥੇ ਘੜੀ ਐ ਸੁਰਤ ਮਹਾਤਮਨ ਬੁੱਧ ਤਿੱਥੇ ਘੜੀ ਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂਬਲ।

ਮਨ ਮਾਹਿ ਜਿਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂਤ ਨਾਂਤ ਤਿਥੈ ਲੋ ਆਕਾਰ ਜਿਵ ਜਿਵ ਹੁਕਮ ਤਿਵ ਹੈ ਤਿਵ ਕਾਰ

ਆਹਿਆ ਗੈਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀਂ, ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ, ਹਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ, ਭੇ ਕਉ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ।

നമോ സർവകാലേ നമോ സർവദ്യാലേ നമോ സർവരൂപേ നമോ സർവഭൂപേ

ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਵਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨੰਤੇ ਨਮਸਤੰਗ ਨਹੰਤੇ ਨਮਸਤਹਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

ਦਰਿਆ ਕੇ ਸਰਬੰ ਕਲੀ ਮਹਿ ਕੇ ਪਰਮੰ ਫਹੀ ਮਹਿ ਕੇ ਆਕਲ ਅਲਾ ਮਹਿ ਕੇ ਸਾਹਿਬ ਕਲਾ ਮਹਿ ਕੇ ਉਸ ਨਲ ਵਜੂ ਹੈ ਤਮਾਮਰ ਰੁਜੂ ਹੈ ਹਮੇ

ਨਹੀਂ ਮੁਲਕ ਰਾਜ ਹੈ ਨਿਰੁਕਤ ਸਰੂਪ ਹੈ ਤੇਰੇ ਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਨੂਪ ਹੈ ਸੰਭਾਤ ਉਪਰਾਜ ਹੈ ਸਦਾ ਸਰਬ ਸਾਜ ਹੈ।

ਭਗਵਤੀ ਸ਼ੰਤ ਵੇ ਪ੍ਰਸਾਦ ਕਿ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਬੇਸਲ ਸਲਾਮ ਹੈ ਸੰਭਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰੋਜੀ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹਾਂਤ ਹੈ ਕਿ ਰਾਜ ਕਰ ਹਿੰਦ ਹੈ ਕਰੀਮਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀ ਮੁਲ ਖਿਰਾਜ ਹੈ ਗਰੀਬਲ ਨਿਵਾਜ ਹੈ ਹਰੀ ਫੁਲ ਸਿਕਨ ਹੈ ਹੀਰਾਸਲ ਫਿਕਨ ਹੈ ਕਲੰਕ ਪ੍ਰਨਾਸ ਹੈ ਸੁਮਹ ਤੋਲ ਨਿਵਾਸ ਹੈ।

ਸਾਹਿਬ ਦਾ ਹਰੇ ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੱਸਤ ਹੀ ਹੈ ਰਾਜ ਹਜਾਰੇ ਪੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਪਰੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ।

ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ

ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਦ ਘਰ ਸੁਭਾਗੈ।

ਵੇਦਾ ਮਹਿ ਨਾਮ ਤੁਮਸੋ ਸੁਣਹਿ ਨਾਹੀ ਫਿਰ ਹੈ ਜੋ ਬੇਤਾਲਿਆ ਕਹਿ ਨਾਨਕ ਜਿਨ ਸਚ ਕਹਿ ਨਾਨਕ ਜਿਨ ਸਚ ਤਰਿਆ ਕੂੜੇ ਲਾਗੇ ਤਿਨੀ ਜਨਮ ਜੂ ਐ ਹਾਰਿਆ ਜੀ ਹੋ ਨਿਰਮਲ ਬਾਰ ਹੋ ਨਿਰਮਲ ਬਾਰ ਹੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ

ਵੇਖੀਆ ਜਾਏ। ਅਨੇਕ ਜੁਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਲ ਚੰਨੀ। ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ,

ਹੋਰ ਕੱਤੀ ਹੈ ਬਾਣੀ, ਬਾਣੀ ਤਾਂ ਕੱਤੀ ਸਤਿਗੁਰੂ ਬਾਝੋਂ, ਹੋਰ ਕੱਤੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ, ਕੱਤੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ।

ਹੀਰਾ ਜਿੱਤ ਜੜਾਉ। ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਇਹ ਮਾਇਆ ਮੋਹਨ ਇਹ ਮਾਇਆ ਜਿਥਾ ਰਸਰੇ ਮੋਹ ਜੇ ਭਾਵ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲੈ ਵਿਲਾ ਕੀਤਨੀ ਵਿੱਚੇ ਮਾਇਆ ਪਾਇਆ ਜੈਸੀ ਅਗਰ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਣ ਸਭ ਇੱਕੋ ਜਿਹੀ ਕਰਤੇ ਖੇਲ ਚਾਇਆ ਜਾਂ ਤਿਸ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਹਿਲੇ ਵਿਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਓ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲੈ ਵਿਲਾ ਕੀਤਨੀ ਵਿੱਚੇ ਮਾਇਆ ਪਾਇਆ।

ਪ੍ਰਸਾਦੀ ਹਾਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸ੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨਾਂ ਵਰਨ ਦੇਖੋ ਕੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਨਿਭਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇ ਮਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਨਾਲ ਹੀ ਆਪਣੇ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਕੋਲ ਸਤਿਕਾਰਯੋਗ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਜੋ ਪਹੁੰਚੇ ਹੋਏ ਹਨ ਸੋਮਵਾਰ ਤੋਂ, ਪੰਜ ਦੀਵਾਨ ਸਨ ਉਹਨਾਂ ਦੇ, ਅੱਜ ਦਾ ਅਤੇ ਕੱਲ੍ਹ ਦਾ ਦੀਵਾਨ, ਜੋ ਦੋ ਦੀਵਾਨ ਬਾਕੀ ਹਨ, ਸ਼ਾਮ ਨੂੰ 8 ਵਜੇ ਸਮੇਂ ਸਿਰ ਪਹੁੰਚ ਕੇ ਆਪ ਸੰਗਤਾਂ ਲਾਹਾ ਲਿਆ ਕਰੋ ਜੀ। ਦੂਸਰੀ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ, 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਸਹਿਜ ਪਾਠ ਚੱਲ ਰਹੇ ਹਨ, ਅਤੇ ਜੋ ਹਰ ਸਾਲ ਸੰਗਤਾਂ ਸਨ ਫਰਾਂਸਿਸਕੋ ਨਗਰ ਕੀਰਤਨ ਕਰਦੀਆਂ ਹਨ। ਸੋ ਦਿਨ ਸ਼ਨਿਚਰਵਾਰ 6 ਜੂਨ ਨੂੰ ਜੋ ਸਮੂਹ ਸੰਗਤਾਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਜੋ ਉੱਥੇ ਨਗਰ ਕੀਰਤਨ ਹੋ ਰਿਹਾ ਹੈ, ਸੋ ਆਪ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਉੱਥੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਿਹਚਲ ਥਾਉ ਵੱਡੀ ਵਡਿਆਈ ਜਾਣੇ ਆ ਲਾਉ ਵੱਡੀ ਵਡਿਆਈ ਪੂਜੈ ਸਭ ਭਾਉ ਵੱਡੀ ਵਡਿਆਈ ਜਾ ਪੁੱਛ ਨਾ ਦਾ ਵੱਡੀ ਵਡਿਆਈ ਜਾ ਆਪਿਆ ਆਪ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇਕਨਾ ਹੁਕਮ ਸਮਾਏ ਲੈ ਇਕਨਾ

ਕਿਆ ਲਿਖਣਾ ਮੈਂ ਤਰੁ ਬਹਾ ਲਿਆ ਉਤੇ ਸੱਚੇ ਸੱਚ ਨੇ ਬਿੜਾ ਚੁਣ ਵਾਕੜੇ ਜਜਮਾ ਲਿਆ ਥਾਂ ਨਾ ਪਾਇਨ ਕੁੜਿਆ ਮੁਕਾਲਾ ਤੂੰ ਜਗ ਚਾ ਲਿਆ ਤੇਰੇ ਨਾਇਰ ਉੱਤੇ ਸੇਜਣ ਕੇ ਹਾਰ ਕੇ ਸੀ ਠੱਗਣ ਵਾਲਿਆ ਲਿਖਣਾ ਮੈਂ ਤਰੁ ਬਹਾ ਲਿਆ ਲਿਖਣਾ ਮੈਂ

ਕਰੇ ਜਾਪਣੀ ਤਨ ਤ੍ਰਿ ਸਤਿਗੁਰ ਪਾਇਆ ਏ ਜੀ ਪੁੱਤ ਜਨਮ ਪਰਮਿਆ ਤਾਂ ਸਰਗ ਸਭ ਸੁਣਾਇਆ ਸਤਿਗੁਰ ਜੇ ਪੜਤਾ ਤਾਂ ਕੋਈ ਨੀ ਸਭ ਸੁਣਿਆ ਲੋਕ ਸਭ ਆਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਪਵਾਇਆ ਜਿਨੀ ਸੱਚੋ ਸੱਚ ਪੁਜਾਇਆ ਜਿਨ

0: ਸਤਿਗੁਰਥ ਵਾਹ ਕਲ ਯੁਗ ਰਤਨ ਕਾ ਕੂੜ ਗਿਰਥ ਵਾਹ ਮਹੱਲਾ ਪਹਿਲਾ।
1: ਸਾਮ ਕਹੇ ਸਿਤੰਬਰ ਸੁਆਮੀ ਸਚ ਮੈਂ ਆਛੈ ਸਾਚ ਰਹੇ ਸਭ ਕੋ ਸਚ ਸਮਾਵੈ ਹਰੇਕ

ਦਰਗਹਿ ਅੰਦਰ ਪਾਈਐ ਤਗ ਨਾ ਤੁਟ ਸਪੂਤ ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ ਵੇ ਤਗਾ ਆਪੇ ਵੱਤੈ ਵਟਾਗੇ ਅਵਰਾ ਕਤੈ ਲੈ ਪਾੜ ਕਰੇ ਵਿਆ ਖੜਕਾਗਲ ਦੱਸੇ ਰਾਹ ਸੁਣ ਵੇਖੋ ਲੋਕਾ ਇਹੋ ਵਿਡਾ ਮਨ ਅੰਧਾ ਨਾ ਸੁਜਾਨ।

ਜਿਸ ਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀਆਂ ਜਾਤ ਸਮਾਨ ਮਨ ਵਸਾਈਆਂ ਕਰ ਹੁਕਮਸਤਕ ਹੱਥ ਧਾਰ ਵਿੱਚੋਂ ਮਾਰ ਕੱਟੀਆਂ ਬੁਰਿਆਈਆਂ ਛੇ ਤੁੱਠੇ ਨੌਰਦ ਪਾਈਆਂ ਛੇ ਤੁੱਠੇ ਨੌਰਦ ਪਾਈਆਂ ਗੁਰਸਿੱਖਾ ਮਨ ਹਰ

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਪ੍ਰੀਮੌਣ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ, ਉਹਨਾਂ ਪਾਸੋਂ ਸ਼ਰਵਣ ਕਰੀਏ। ਆਪਣੇ ਕੋਲ ਜੋ ਸਤਿਕਾਰਯੋਗ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਹੋਏ ਹਨ ਉਚੇਚੇ ਤੌਰ ਤੇ। ਪੰਜ ਦੀਵਾਨ ਉਹਨਾਂ ਦੇ ਗੁਰੂ ਘਰ ਵਿਖੇ ਸਨ, ਸੋ ਦੋ ਅੱਜ ਦਾ ਤੇ ਕੱਲ ਦਾ ਦੀਵਾਨ ਜੋ ਬਾਕੀ ਹੈ ਸ਼ਾਮੀ 8 ਵਜੇ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ, ਕਾਲੂਕਰਾ ਦਿਵਸ ਮਨਾਉਂਦਿਆਂ ਹੋਇਆਂ, ਜੋ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਸੰਗਤਾਂ ਵੱਲੋਂ ਸਨ ਫਰਾਂਸਿਸਕੋ ਵਿਖੇ ਜੋ ਨਗਰ ਕੀਰਤਨ ਕੀਤੇ ਜਾਂਦੇ ਹਨ, ਇਸ ਵੇਲੇ ਜੋ ਇਸ ਵਾਰੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ, ਆਪ ਸੰਗਤਾਂ ਨੇ ਵੱਧ ਤੋਂ ਵੱਧ ਉੱਥੇ ਹਾਜ਼ਰੀ ਭਰਨੀ ਜੀ। ਅਤੇ ਇਸੇ ਹੀ ਸੰਬੰਧ ਵਿੱਚ ਗੁਰੂ ਘਰ ਵਿਖੇ ਵਿਸ਼ੇਸ਼ ਸਮਾਗਮ ਜੋ ਸੁਹਣੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠ ਚੱਲ ਰਹੇ ਹਨ, ਆਪ ਜੀ ਹਾਜ਼ਰੀ ਭਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

परम सम्मान योग चुको चुक अटल चवर शतर तखत दे मालक धन धन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जीओ आप सारे विड़भागी हो धनता दे योग हो जो सतगुरां दी पावन गोद विच बैठ के सतगुरां दी पावन बाणी अमृतमई बाणी सरवण करके आत्मक आनंद माण रहे हो अपना ये मनुखा जन्म सफला कर रहे हो। आओ अज जो अमृत वेले सतगुरां ने पावन हुक्मनामा बख्शिया उस दी विचार आपां कर सकीए। विचार आरंभ करन तो पहला सतगुरां दी बख्शी हुई फतेह प्रवान करो जी। वाहिगुरु जी का खालसा वाहिगुरु जी की फतेह। अज जो सतगुरां ने पावन हुक्म बख्शिया उस दे विच दो सलोक दूजे पातशाह धन धन गुरु अंगद देव साहिब सच्चे पातशाह जी दी पावन रचना तो उच्चारण किते हुए अते पौड़ी तीजे पातशाह धन धन गुरु अमरदास साहिब जी दी पावन रचना तो उच्चारण किती हुई है। गुरु ग्रंथ साहिब जी दे अंग 791 792 उत्ते ए पावन हुक्म ए पावन सलोक ते पौड़ी गुरु ग्रंथ साहिब विच सुशोभित हन। आओ आपा विचार कर सकीए। सतगुरु सच्चे पातशाह जी जो सलोकां विच बख्शिश करदे ने जदों आपां वार ते पौड़ियां सलोक ते पौड़ियां पढ़दे हां वार पढ़दे हां सलोकां दा मूल पौड़ी विच हुंदा है भाव मूलक जिहड़ियां हैगियां ओह पौड़ियां ने ते ढुकवे सलोक नाल सतगुरां ने लाए ने। पहले श्लोक विच धन गुरु गुरु अंगद देव साहिब सच्चे पातशाह जी बख्शिश करदे ने किसी ही कोई कोई मंज निमाणी इक तो किसी कोई कोई ये परमात्मा जी किसी दा कोई सहारा है किसी दा कोई सहारा है भाव ये भी किसी ना किसी का कोई ना कोई सहारा हुंदा है। सारे लोग अपने अपना सहारा तक के रखते ने। मैनू जे किते भीड़ पै गई तो अपने सहारे नू तक के रखते ने भी ये मेरा सहारा है ये मेरे भीड़ पैण च कम आवेगा। लोकियां ने बड़े सहारे बने हुए ने बनाए हुए ने। गुरदेव पातशाह जी कहिंदे ने वाहिगुरु जी मेरा तां इक्को ही सहारा है किसे दा कोई सहारा है किसे दा कोई सहारा है मैं तां एक निमाणी जी की जीव इस्तरी हैगी हां ते मेरा होर कोई सहारा नहीं है। सारियां नूं बड़ा माण हुंदा है भी जे किते कोई मेरे ते भीड़ पै गई मेरा भरा मेरा माता पिता मेरे रिश्तेदार मेरे मित्र प्यारे वो कम आउणगे। पर सच जानियो साधु संगत जी कई बार जदों बंदे नूं भीड़ पए वो भी साथ छड़ जांदे ने। क्यों की कारण है आपां गुरबाणी नूं पुछिए। सुख में आन बहुत मिल बैठत रहत चहूं दिस घेरै विपत परी सब ही संग छाड़त को ना आवत नीरै।
ਇਹ ਜਿਹੜੇ ਦੁਨੀਆ ਵੀ ਸਾਥੀ ਨੇ, ਦੁਨੀਆ ਵੀ ਮਿੱਤਰ ਪਿਆਰੇ ਨੇ, ਇਹ ਤਾਂ ਸੁੱਖਾਂ ਨਾਲ ਬੱਝੇ ਹੋਏ ਹੁੰਦੇ ਮਨੁੱਖ ਦੇ ਨਾਲ। ਜਦੋਂ ਤੱਕ ਮਨੁੱਖ ਦੇ ਕੋਲ ਦੁਨੀਆ ਵੀ ਸੁੱਖ ਸੁਵਿਧਾਵਾਂ ਹੈਗੀਆਂ, ਉਹਨਾਂ ਦੇ ਉੱਤੇ ਪੈਸਾ ਖਰਚਣ ਵਾਸਤੇ ਪੈਸਾ ਬਹੁਤ ਹੈ, ਮਨੁੱਖ ਆਪਣੀ ਸੁੱਖ ਸੁਵਿਧਾਵਾਂ 'ਚ ਹੈਗਾ, ਤੇ ਫਿਰ ਸਾਥੀ ਬਹੁਤ ਬਣ ਜਾਂਦੇ ਨੇ, ਸਾਥੀਆਂ ਦੀ ਫਿਰ ਘਾਟ ਨਹੀਂ ਰਹਿੰਦੀ। ਕਿੰਨੇ ਸਾਥੀ ਬਣ ਜਾਂਦੇ ਨੇ, ਗੁਰਬਾਣੀ ਨੂੰ ਹੀ ਆਪਾਂ ਪੁੱਛੀਏ ਕਿੰਨੇ ਕੁ ਸਾਥੀ ਬਣ ਜਾਂਦੇ ਨੇ। ਕਹਿਣ ਲੱਗੇ ਪਿਆਰਿਓ, ਜਦੋਂ ਦੁਨੀਆ ਵੀ ਕਾਰੋਬਾਰ ਤਰੱਕੀ 'ਤੇ ਹੋਵੇ, ਦੁਨੀਆ ਵੀ ਧਨ ਦੌਲਤ ਦੀ ਬਹੁਤਾਤ ਹੋਵੇ, ਤੇ ਫਿਰ ਬੜੇ ਮਿੱਤਰ ਬਣ ਜਾਂਦੇ ਨੇ। ਕਿੰਨੇ ਬਣ ਜਾਂਦੇ ਨੇ, ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਬਹੁਤ ਸਾਰੇ ਲੋਕ ਕੋਲ ਆ ਕੇ ਬਹਿ ਜਾਂਦੇ ਨੇ। ਰਹਿਤ ਚਹੂੰ ਦਿਸ ਘੇਰੈ, ਚਹੂੰ ਦਿਸ ਚਾਰੋਂ ਪਾਸੇ ਘੇਰ ਲੈਂਦੇ ਨੇ, ਇੰਨੀ ਭੀੜ ਲੱਗ ਜਾਂਦੀ ਹੈ। ਬਿਪਤ ਭਰੀ ਸਭ ਹੀ ਸੰਗ ਛਾੜਤ, ਉਸੇ ਬੰਦੇ 'ਤੇ ਕਦੇ ਵਿਪਤਾ ਆ ਜਾਵੇ, ਉਹਦੇ ਕੋਲ ਹੁਣ ਦੁਨੀਆ ਵੀ ਸੁੱਖ ਸੁਵਿਧਾਵਾਂ ਨਾ ਰਹਿ ਜਾਣ, ਤੇ ਕਹਿਣ ਲੱਗੇ ਪਿਆਰਿਓ ਕੋ ਨਾ ਆਵਤ ਨੇੜੇ, ਫਿਰ ਕੋਈ ਨੇੜੇ ਨਹੀਂ ਟੁੱਕਦਾ। ਕਿਉਂ? ਕਿਉਂਕਿ ਇਹਨਾਂ ਦਾ ਤਾਂ ਇਹ ਹਾਲ ਹੈ ਵੀ ਜਿੰਨੇ ਕੁ ਚਿਰ ਇਹਨਾਂ ਨੂੰ ਖਾਣ ਨੂੰ ਮਿਲ ਜਾਏ, ਖਰਚਣ ਨੂੰ ਮਿਲ ਜਾਏ, ਉਸ ਬੰਦੇ ਤੋਂ ਕੁਝ ਇਹਨਾਂ ਨੂੰ ਲਾਭ ਮਿਲਦਾ ਰਹੇ, ਉਨੇ ਚਿਰ ਤੱਕ ਇਹ ਪਿਆਰ ਪਾ ਕੇ ਰੱਖਦੇ ਨੇ, ਬੜੇ ਮਿੱਠੇ ਬੋਲਦੇ ਨੇ, ਬੜੇ ਪਿਆਰ ਵਾਲੇ ਬੋਲ ਬੋਲਦੇ ਨੇ। ਪਰ ਜਿਸ ਦਿਨ ਉਸ ਬੰਦੇ ਕੋਲ ਦੁਨੀਆ ਵੀ ਸੁੱਖ ਸੁਵਿਧਾਵਾਂ ਨਾ ਹੋਣ, ਇਹਨਾਂ ਦੇ ਉੱਤੇ ਖਰਚ ਕਰਨ ਵਾਸਤੇ ਪੈਸਾ ਨਾ ਹੋਵੇ, ਕਹਿਣ ਲੱਗੇ ਇਹੀ ਜਿਹੜੇ ਬੜੇ ਪਿਆਰ ਵਾਲੇ ਬੋਲ ਬੋਲਦੇ ਸੀ, ਫਿਰ ਇਹ ਹੀ ਗੰਦ ਬੋਲਦੇ ਨੇ, ਫਿਰ ਇਹੀ ਫਿਰ ਉਸ ਬੰਦੇ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੰਦੇ ਨੇ, ਜਿਹੜੇ ਘੜੇ ਬੜੇ ਵਡਿਆਈ ਕਰਦੇ ਹੁੰਦੇ ਸੀ, ਬੜੇ ਮਿੱਤਰ ਹੁੰਦੇ ਸੀ। ਇਹ ਜਿਹੜੇ ਦੁਨੀਆ ਵੀ ਮਿੱਤਰ ਹੁੰਦੇ ਨੇ, ਕੋਈ ਵਿਰਲਾ ਹੁੰਦਾ ਹੈ ਜਿਹੜਾ ਮਨੁੱਖ ਨੂੰ ਚੰਗੇ ਰਾਹ 'ਤੇ ਤੋਰਦਾ ਹੈ, ਚੰਗੀ ਸਲਾਹ ਦਿੰਦਾ ਹੈ, ਕੋਈ ਗੁਰਮੁਖ ਪਿਆਰਾ ਕੋਈ ਵਿਰਲਾ ਹੁੰਦਾ ਹੈ। ਨਹੀਂ ਤਾਂ ਸੱਚਾਈ ਇਹੀ ਹੈ, ਇਹ ਜਿਹੜੇ ਦੁਨੀਆ ਵੀ ਮਿੱਤਰ ਨੇ, ਮਿੱਤਰ ਤਾਂ ਉਦੋਂ ਤੱਕ ਹੀ ਰੱਖਦੇ ਨੇ ਜਦੋਂ ਤੱਕ ਤੁਸੀਂ ਇਹਨਾਂ ਦੇ ਉੱਤੇ ਪੈਸੇ ਖਰਚੀ ਜਾਓ ਅਤੇ ਇਹਨਾਂ ਨੂੰ ਸੁੱਖ ਸੁਵਿਧਾਵਾਂ ਦਿੰਦੇ ਰਹੋ, ਕਿਉਂਕਿ ਮਨੁੱਖ ਦੀ ਤਾਂ ਗੱਲ ਹੀ ਛੱਡ ਦਿਓ, ਇਹ ਮਨੁੱਖ ਦਾ ਸੁਭਾਅ ਤਾਂ ਇਸ ਤਰ੍ਹਾਂ ਦਾ ਹੈਗਾ, ਇਹ ਤਾਂ ਰੱਬ ਨੂੰ ਵੀ ਨਹੀਂ ਛੱਡਦੇ ਉਲਾਮੇ ਦੇਣ ਤੋਂ। ਜੇਕਰ ਰੱਬ ਵੀ ਥੋੜ੍ਹਾ ਜਿਹਾ ਹੱਥ ਢਿੱਲਾ ਕਰ ਲਏ ਇਹਨਾਂ ਨੂੰ ਦੇਣ 'ਚ, ਤੇ ਇਹ ਮਨੁੱਖ ਰੱਬ ਨੂੰ ਉਲਾਮੇ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਰੱਬ ਜੀ ਤੂੰ ਮੈਨੂੰ ਇਹ ਕੁਝ ਨਹੀਂ ਦਿੱਤਾ, ਰੱਬ ਜੀ ਤੂੰ ਮੈਨੂੰ ਇਹ ਕੁਝ ਨਹੀਂ ਦਿੱਤਾ, ਮੇਰੇ ਗੁਆਂਢੀ ਨੂੰ ਤੂੰ ਇੰਨਾ ਦੇਈ ਜਾ ਰਿਹਾ। ਪਰ ਜਿੰਨਾ ਕੁ ਉਹ ਮਾਲਕ ਦੇਈ ਜਾਂਦਾ ਹੈ, ਉਹਦੇ 'ਚ ਕਈ ਵਾਰ ਬੰਦੇ ਨੂੰ ਸੰਤੋਖ ਨਹੀਂ ਬਣਦਾ, ਸਬਰ ਨਹੀਂ ਬਣਦਾ, ਧੀਰਜ ਨਹੀਂ ਬਣਦਾ, ਕਿਉਂਕਿ ਇਹਦੀ ਲਾਲਸਾ ਬੜੀ ਲੰਮੀ ਹੁੰਦੀ ਹੈ, ਇਹਦੀ ਚਿੱਠੀਆਂ ਬੜੀ ਹੁੰਦੀਆਂ, ਇੱਕ ਸਹਿ ਮੰਗ ਲਈ ਵਾਹਿਗੁਰੂ ਜੀ ਨੇ ਦੇ ਦੇਈ, ਰੱਖ ਲਈ ਹੋਰ ਦੇ ਦਿਓ, ਹੋਰ ਦੇ ਦਿਓ, ਹੋਰ ਦੇ ਦਿਓ, ਕਿਉਂਕਿ ਇਹ ਜਿਹੜੇ ਅੰਦਰ ਤ੍ਰਿਸ਼ਨਾ ਦੇ ਭਾਂਬੜ ਹੈਗੇ, ਇਵੇਂ ਮੰਨੋ ਭਾਈ ਤ੍ਰਿਸ਼ਨਾ ਦਾ ਹਾਲ ਅੰਦਰ ਸਾਡੀ ਮੰਗਾਂ ਦਾ ਜਿਹੜਾ ਹਾਲ ਹੈ, ਇਸ ਤਰ੍ਹਾਂ ਹੈ ਜਿਸ ਤਰ੍ਹਾਂ ਅੱਗ ਲੱਗੀ ਹੋਵੇ ਤੇ ਉਹਦੇ ਉੱਤੇ ਲੱਕੜ ਪਾਓ ਵੀ ਅੱਗ ਬੁੱਝ ਜਾਏਗੀ, ਅੱਗ ਲੱਗੀ ਹੋਵੇ ਤੇ ਅੱਗ ਦੇ ਉੱਤੇ ਲੱਕੜ ਪਾਓ ਵੀ ਇਹਨਾਂ ਲੱਕੜਾਂ ਨਾਲ ਮੈਂ ਅੱਗ ਬੁਝਾਉਣੀ ਜੇ। ਸੱਚ ਜਾਣਿਓ ਸਾਧ ਸੰਗਤ ਜੀ, ਉਹ ਅੱਗ ਬੁੱਝਦੀ ਨਹੀਂ, ਸਗੋਂ ਹੋਰ ਭਾਂਬੜ ਮੱਚਦੇ ਨੇ, ਹੋਰ ਭਾਂਬੜ ਮੱਚਦੇ ਨੇ। ਜਿਵੇਂ ਜਿਵੇਂ ਮਨੁੱਖ ਦੇ ਕੋਲ ਦੁਨੀਆ ਵੀ ਧਨ ਦੀ ਬਹੁਤਾਤ ਹੁੰਦੀ ਹੈ, ਇਸ ਦੀ ਤ੍ਰਿਸ਼ਨਾ ਹੋਰ ਵਧਦੀ ਜਾਂਦੀ ਹੈ,
ਹੋਰ ਵਧੀ ਜਾਂਦੀ ਹੈ। ਕੀ ਕਾਰਨ ਹੈ? ਉਹਨਾਂ ਦੇ ਖਰਚੇ ਵੀ ਵੱਧਦੇ ਜਾਂਦੇ ਨੇ। ਦਿਖਾਵਾ ਆ ਜਾਂਦਾ ਹੈ ਅੰਦਰ, ਬਸ ਮੈਂ ਕਿਤੇ ਦਿਖਾਵਾ ਕਰ ਲਵਾਂ, ਦੁਨੀਆਂ ਮੈਨੂੰ ਵੱਡਾ ਆਖੇ। ਪਰ ਗੁਰਬਾਣੀ ਕਹਿੰਦੀ ਹੈ ਦੁਨੀਆਂ ਦੇ ਲੋਕੋ ਕਿਹੜਾ ਹੈਗਾ ਜਿਹੜਾ ਮਾਇਆ ਨਾਲ ਵੱਡਾ ਹੋ ਗਿਆ, ਜਿਹੜਾ ਦੁਨੀਆਂ ਵੀ ਧਨ ਪਦਾਰਥਾਂ ਨਾਲ ਵੱਡਾ ਹੋਵੇ। ਕੌਣ ਵੱਡਾ? ਮਾਇਆ ਬੜੀ ਆਈ ਸੋ ਵੱਡਾ ਜਿਨ ਰਾਮ ਲੇ ਬੁਲਾਈ। ਦੁਨੀਆਂ ਦੇ ਲੋਕੋ ਤੁਸੀਂ ਕਹਿੰਦੇ ਰਹੋ ਵੀ ਇਹ ਮਨੁੱਖ ਵੱਡਾ ਹੈ, ਇਹ ਮਨੁੱਖ ਵੱਡਾ ਹੈ। ਦੁਨੀਆਂ ਵੀ ਦੌਲਤ ਕਰਕੇ ਕੋਈ ਵੱਡਾ ਨਹੀਂ ਹੁੰਦਾ। ਇੱਕ ਨਾ ਨੋ ਤੂੰ ਬਖਸ਼ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਕਈਆਂ ਨੂੰ ਉਸ ਪਰਮਾਤਮਾ ਨੇ ਬਖਸ਼ ਕੇ ਆਪਣੇ ਚਰਨਾਂ ਨਾਲ ਜੋੜ ਲਿਆ, ਤੇ ਕਈਆਂ ਨੂੰ ਸਿਰਫ਼ ਦੁਨੀਆਂ ਵੀ ਮਾਇਆ ਚ ਗਲਤਾਨ ਕਰ ਦਿੱਤਾ। ਜੇ ਰੱਬ ਨੂੰ, ਰੱਬ ਨੇ ਆਪਣਾ ਨਾ ਹੀ ਭੁਲਾ ਦਿੱਤਾ, ਕਿਉਂਕਿ ਮਾਇਆ ਚ ਗਲਤਾਨ ਹੋਇਆ ਬੰਦਾ ਉਹ ਰੱਬ ਨੂੰ ਭੁੱਲ ਜਾਂਦਾ ਹੈ, ਦੁਨੀਆਂ ਵੀ ਐਸੋ ਇਸਰਤ ਵਿੱਚ ਚਲਾ ਜਾਂਦਾ। ਤੇ ਗੁਰਬਾਣੀ ਸਮਝਾਉਂਦੀ ਹੈ ਕੌਣ ਵੱਡਾ ਮਾਇਆ ਬੜੀ ਆਈ। ਦੁਨੀਆਂ ਦੇ ਲੋਕੋ, ਮਾਇਆ ਤਾਂ ਬਹੁਤਿਆਂ ਕੋਲ ਹੋ ਜਾਂਦੀ ਹੈ। ਕਦੇ ਉਹਨਾਂ ਦਾ ਆਤਮਕ ਜੀਵਨ ਦੇਖਿਆ? ਦੇਖੀਏ ਵੀ ਉਹ ਬੰਦਾ ਗੁਰੂ ਨਾਲ ਕਿੰਨਾ ਜੁੜਿਆ ਹੋਇਆ ਹੈ, ਰੱਬ ਨਾਲ ਕਿੰਨਾ ਕੁ ਜੁੜਿਆ ਹੋਇਆ ਹੈ। ਆਪਾਂ ਇਤਿਹਾਸਕ ਘਟਨਾ ਲਈਏ, ਧੰਨ ਗੁਰੂ ਰਾਮਦਾਸ ਪਿਤਾ ਜੀ ਜੀ ਦੇ ਪਾਵਨ ਵਚਨ ਨੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਇਹ ਹਾਲ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਤਾਂ ਇੱਕ ਕੀੜਾ ਜਿਹਾ ਸੀ, ਮੇਰੀ ਜਿਹੜੀ ਬਿੱਦ ਸੀ, ਜੋ ਮੇਰੀ ਹਾਲਤ ਸੀ ਤੁਸੀਂ ਸਾਰੀ ਜਾਣਦੇ ਹੋ। ਹਾਲਤ ਇਹ ਸੀ ਕਿ 7 ਸਾਲ ਦੀ ਉਮਰ ਵਿੱਚ ਹੀ ਮਾਤਾ ਪਿਤਾ ਦੋਨੋਂ ਚੜ੍ਹਾਈ ਕਰ ਗਏ ਨੇ, ਚਾਚੇ ਤਾਏ ਕੋਈ ਕੰਮ ਨਹੀਂ ਆਉਂਦਾ, ਕਿਸੇ ਨੇ ਬਾਹ ਨਾ ਫੜੀ, ਕੋਈ ਨਹੀਂ ਕਹਿੰਦਾ ਭਾਈ ਇਹ ਵੀ ਸਾਡਾ ਬੱਚਾ ਹੈ, ਭਾਈ ਜੇਠਾ ਵੀ ਸਾਡਾ ਬੱਚਾ ਹੈ, ਕੋਈ ਨਹੀਂ ਕਹਿੰਦਾ। ਨਾਨੀ ਲੈ ਕੇ ਆ ਗਈ ਬਾਸਰ ਕੇ, ਤੇ ਫਿਰ ਨਾਨੀ ਕੋਲ ਰਹੇ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਗਏ, ਗੁਰੂ ਦਾ ਮਿਲਾਪ ਹੋ ਗਿਆ। ਅੰਦਰ ਨੂੰ ਤ੍ਰਿਪਤੀ ਮਿਲਣ ਲੱਗ ਪਈ, ਜਿਵੇਂ ਜਿਵੇਂ ਸੰਗਤ ਕਰਦੇ ਨੇ ਅੰਦਰ ਨੂੰ ਸੰਤੋਖ ਮਿਲਦਾ ਹੈ, ਸੇਵਾ ਚ ਲੱਗ ਗਏ। ਸੇਵਾ ਕਰਦਿਆਂ ਕਰਦਿਆਂ ਇੰਨਾ ਪਿਆਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਬਣ ਗਿਆ, ਚਰਨਾਂ ਦਾ ਇੰਨਾ ਪਿਆਰ ਬਣ ਗਿਆ ਕਿ ਤੀਜੇ ਪਾਤਸ਼ਾਹ ਜੀ ਵੀ ਬਹੁਤ ਪਿਆਰ ਕਰਦੇ ਨੇ ਭਾਈ ਜੇਠਾ ਜੀ ਨੂੰ, ਬੜਾ ਪਿਆਰ ਕਰਦੇ ਨੇ।

ਨੌਕਰੀ ਕਰਦਾ ਹੈ। ਘਰ ਬਾਰ ਵੇਖਦੇ ਵੀ ਜਿਸ ਘਰ ਚ ਅਸੀਂ ਆਪਣੀ ਧੀ ਵਿਆਹਣੀ ਹੈ ਉਹਨਾਂ ਦਾ ਘਰ ਬਾਰ ਕਿੰਨਾ ਕੁ ਵੱਡਾ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਨਹੀਂ ਵੇਖਿਆ ਸੀ ਭਾਈ ਜੇਠੇ ਦਾ ਘਰ ਕਿੰਨਾ ਵੱਡਾ ਹੈ, ਪਤਾ ਸੀ ਜਿਹੜਾ ਘਰ ਹੈ ਵੀ ਉਹਨੂੰ ਤਾਂ ਤਾਲਾ ਲੱਗਿਆ ਹੋਇਆ। ਫਿਰ ਕੀ ਵੇਖਿਆ ਸੀ ਜੇ ਆਪਣੀ ਧੀ ਦਿੱਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਤੀਜੇ ਪਾਤਸ਼ਾਹ ਜੀ ਨੇ ਆਪਣੀ ਧੀ ਵਿਆਹ ਦਿੱਤੀ ਭਾਈ ਜੇਠਾ ਜੀ ਦੇ ਨਾਲ, ਕੀ ਵੇਖਿਆ ਸੀ? ਬਸ ਇੱਕੋ ਹੀ ਗੱਲ ਵੇਖੀ ਸੀ ਕਿ ਭਾਈ ਜੇਠਾ ਜੀ ਅੰਦਰੋਂ ਕਿੰਨੇ ਜੁੜੇ ਹੋਏ ਨੇ ਰੱਬ ਨਾਲ, ਸੇਵਾ ਕਿੰਨੀ ਹੈਗੀ। ਅੰਦਰੋਂ ਪੜ ਲਿਆ ਸੀ, ਅੰਦਰੋਂ ਭਾਈ ਜੇਠਾ ਜੀ ਨੂੰ ਅੰਦਰੋਂ ਪੜ ਲਿਆ ਸੀ, ਆਪਣੀ ਧੀ ਦੇ ਦਿੱਤੀ, ਧੀ ਦਾ ਵਿਆਹ ਕਰ ਦਿੱਤਾ, ਧੀ ਨਹੀਂ ਦਿੱਤੀ, ਇੱਕ ਦਿਨ ਗੁਰਤਾ ਗੱਦੀ ਤੇ ਬਹਾਲ ਕੇ ਆਪ ਮੱਥਾ ਟੇਕ ਦਿੱਤਾ। ਤੇ ਫਿਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਕੌਣ ਵੱਡਾ ਮਾਇਆ ਵੱਡੀ ਆਈ, ਵੱਡੇ ਵੱਡੇ ਜੋ ਦਿਸੈ ਲੋਕ, ਤਿਨਕੋ ਵਿਆਪੈ ਚਿੰਤਾ ਰੋ। ਦੇਖਣ ਵਿੱਚ ਲੱਗਦੇ ਨੇ ਸ਼ਾਇਦ ਇਹ ਬੰਦਾ ਬਹੁਤ ਵੱਡੀ ਕਾਰ ਚ ਜਿਹੜਾ ਬੈਠ ਕੇ ਜਾ ਰਿਹਾ ਨਾ, ਇਹਨੂੰ ਬੜਾ ਸਕੂਨ ਹੋਏਗਾ, ਬੜਾ ਆਨੰਦ ਹੋਏਗਾ, ਪਰ ਸਾਡੀ ਅੱਖਾਂ ਧੋਖਾ ਖਾ ਜਾਂਦੀਆਂ। ਕਈ ਵਾਰ ਸੋਹਣਾ ਵੱਡਾ ਘਰ ਦੇਖ ਕੇ, ਸੋਹਣਾ ਸਜਿਆ ਹੋਇਆ ਘਰ ਦੇਖ ਕੇ ਅਸੀਂ ਧੋਖਾ ਖਾ ਜਾਂਦੇ ਵੀ ਸ਼ਾਇਦ ਇਸ ਵੱਡੇ ਘਰ ਚ ਜਿਹੜੇ ਰਹਿੰਦੇ ਨੇ ਲੋਕੀ ਉਹ ਬੜੇ ਸਕੂਨ ਨਾਲ ਹੋਣਗੇ। ਨਹੀਂ, ਜਿਨ੍ਹਾਂ ਕੋਲ ਹੋਰ ਦੁਨੀਆਂ ਵੀ ਸੁੱਖ ਸੁਵਿਧਾਵਾਂ ਬਹੁਤੀ ਨੇ, ਦੁਨੀਆਂ ਵੀ ਧਨ ਦੌਲਤ ਕਾਰੋਬਾਰ ਵੱਡਾ ਹੈ, ਅਸੀਂ ਕਹਿੰਦੇ ਵੀ ਇਹ ਸ਼ਾਇਦ ਬਹੁਤ ਮੌਜ ਵਿੱਚ ਹੋਣਗੇ, ਇਹ ਤਾਂ ਬੜਾ ਹੀ ਸੁੱਖ ਮਾਣਦੇ ਹੋਣਗੇ। ਨਹੀਂ, ਸਾਡੀ ਅੱਖਾਂ ਦਾ ਧੋਖਾ, ਬਸ ਹੋਰ ਕੁਝ ਵੀ ਨਹੀਂ। ਥੋੜੀ ਦੇਰ ਬਸ ਉਹਨਾਂ ਨਾਲ ਗੱਲ ਕਰਕੇ ਦੇਖੋ, ਉਹਨਾਂ ਨੇ ਆਪਣੇ ਦੁੱਖ ਸੁਣਾਉਣੇ ਸ਼ੁਰੂ ਕਰ ਦੇਣੇ। ਜੇ ਥੋੜੀ ਦੇਰ ਗੱਲਾਂ ਕਰ ਲਓ, ਸਭ ਕੁਝ ਬਾਹਰ ਆ ਜਾਂਦਾ ਹੈ, ਸਭ ਕੁਝ ਇਸ ਰਸਨਾ ਦੇ ਰਾਹੀਂ ਸਭ ਕੁਝ ਬਾਹਰ ਆ ਜਾਂਦਾ, ਜੋ ਅੰਦਰ ਚੱਲਦਾ ਜੋ ਅੰਦਰ ਹੈ ਉਹ ਬਾਹਰ ਆ ਜਾਂਦਾ। ਚਿੰਤਤ ਹੀ ਦਿਸੈ ਸਭ ਕੋਈ, ਸਾਰੇ ਚਿੰਤਾ ਤੁਰਨੇ, ਚਿੰਤਾ ਸਤਾਈ ਜਾਂਦੀ ਸਾਰਿਆਂ ਨੂੰ, ਲੱਗੀ ਹੁੰਦੀ ਚਿੰਤਾ। ਮਹਾਰਾਜ ਕੋਈ ਹੈ ਨਹੀਂ ਜਿਹਨੂੰ ਚਿੰਤਾ ਨਾ ਹੋਵੇ, ਚੇਤੈ ਏਕ ਤਹੀ ਸੁਖ ਹੋਏ। ਜਿਹੜਾ ਇੱਕ ਪਰਮਾਤਮਾ ਨੂੰ ਚੇਤੇ ਰੱਖਦਾ ਉਹ ਸੁਖੀ ਰਹਿੰਦਾ ਹੈ, ਕਿਉਂਕਿ ਉਹ ਸ਼ੁਕਰਾਨਾ ਕਰਦਾ, ਵਾਹਿਗੁਰੂ ਜੀ ਜਿੰਨਾ ਤੂੰ ਮੈਨੂੰ ਦਿੱਤਾ ਹੈ ਇਹ ਵਾਧੂ ਹੈ, ਵਾਧੂ ਦੇ ਦਿੱਤਾ ਤੂੰ ਮੈਨੂੰ, ਮੇਰੀ ਮਿਹਨਤ ਤੋਂ ਤੂੰ ਜ਼ਿਆਦਾ ਮੈਨੂੰ ਦੇਈ ਜਾਂਦਾ। ਅਤੇ ਸੱਚਾਈ ਹੈ ਸਾਧ ਸੰਗਤ ਜੀ, ਉਹ ਪਰਮਾਤਮਾ ਵਾਧੂ ਹੀ ਦੇਈ ਜਾਂਦਾ। ਹੁਣ ਘਾਟਾ ਉਹ ਤਾਂ ਦਏ ਜੇ ਕਿਤੇ ਉਹਦੇ ਘਰ 'ਚ ਕਿਸੇ ਚੀਜ਼ ਦਾ ਘਾਟਾ ਹੋਵੇ ਜਾਂ ਥੋੜ੍ਹੀ ਹੋਵੇ ਕੋਈ ਚੀਜ਼, ਜਾਂ ਉਹਦੇ ਘਰ ਕੋਈ ਚੀਜ਼ ਹੋਵੇ ਨਾ। ਸਾਚੇ ਸਾਹਿਬਾ ਤੀਜੇ ਪਾਤਸ਼ਾਹ ਜੀ, ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਉਸ ਪਰਮਾਤਮਾ ਦੇ ਘਰ ਤਾਂ ਸਭ ਕੁਝ ਹੈ, ਬਹੁਤਾ ਹੈ, ਕਿਉਂਕਿ ਉਹ ਪਰਮਾਤਮਾ ਆਪ ਵੱਡਾ ਹੈ, ਉਹਦੇ ਘਰ ਚ ਜਿੰਨਾ ਵੀ ਕੁਝ ਹੈ ਉਹ ਸਭ ਬਹੁਤਾ ਹੀ ਹੈ, ਬਹੁਤਾ ਕਹੀ ਹੈ ਬਹੁਤਾ ਹੋਏ। ਬਸ ਜਿੰਨੀ ਉਹਦੀ ਸਿਫਤਾਂ ਕਰੀ ਜਾਓ ਹੋਰ ਵੱਡਾ ਹੋਈ ਜਾਂਦਾ, ਹੋਰ ਵੱਡਾ ਹੋਈ ਜਾਂਦਾ। ਭਾਓ ਇਹ ਵੀ ਸਿਫਤਾਂ ਕਰਦਿਆਂ ਕਰਦਿਆਂ ਮਨੁੱਖ ਨੂੰ ਇੰਜ ਲੱਗਦਾ ਹੈ ਮੇਰੇ ਮਾਲਕ ਦੀ ਮੈਂ ਕੁਝ ਵੀ ਸਿਫਤਾਂ ਨਹੀਂ ਕਰ ਸਕਿਆ, ਮੈਂ ਕੁਝ ਵੀ ਨਹੀਂ ਕਰ ਸਕਿਆ ਉਹਦੀ ਸਿਫਤਾਂ। ਉਹਦੀ ਸਿਫਤਾਂ ਤਾਂ ਬੜੀਆਂ ਨੇ, ਕਿੰਨੀ ਕੁ ਕਰਾਂ, ਨਹੀਂ ਕੀਤੀ ਜਾਂਦੀ, ਇਹ ਰਸਨਾ ਰੁਕ ਜਾਂਦੀ ਹੈ, ਥੱਕ ਜਾਂਦੀ ਹੈ, ਪਰ ਅਖੀਰ 'ਚ ਕਹਿੰਦੀ ਵੀ ਮੈਂ ਕੁਝ ਵੀ ਨਹੀਂ ਕਰ ਸਕਿਆ, ਮੇਰੇ ਮਾਲਕਾ ਤੇਰੀ ਵਡਿਆਈ ਬਹੁਤ ਵੱਡੀ ਹੈ। ਫਿਰ ਜਿਨ੍ਹਾਂ ਨੂੰ ਦੇਖ ਕੇ ਇਹ ਮਨੁੱਖ ਧੋਖਾ ਖਾ ਜਾਂਦੇ ਵੀ ਸ਼ਾਇਦ ਇਹ ਬਹੁਤ ਸੁੱਖਾਂ ਨਾਲ ਜੀਵਨ ਬਤੀਤ ਕਰ ਰਹੇ ਹੋਣੇ, ਉਹਨਾਂ ਨੂੰ ਕਿੰਨੀ ਚਿੰਤਾ ਲੱਗੀ ਹੁੰਦੀ ਜਿਨ੍ਹਾਂ ਨੂੰ ਅਸੀਂ ਵੱਡੇ ਕਹਿੰਦੇ ਹਾਂ।

ਚਿੰਤਾ ਨੀਂਦ ਨਾ ਸੋਵੇ। ਉਹਨਾਂ ਨੂੰ ਇੰਨੀ ਚਿੰਤਾ ਹੁੰਦੀ ਹੈ, ਸਕੂਨ ਦੀ ਨਿੰਦਰ ਵੀ ਨਹੀਂ ਪੈਂਦੀ, ਜਿਹਨਾਂ ਨੂੰ ਅਸੀਂ ਵੱਡੇ ਕਹੀ ਜਾਂਦੇ ਹਾਂ। ਤੇ ਜਿਹੜੇ ਰੱਬ ਨਾਲ ਜੁੜੇ ਹੋਏ ਨੇ, ਗੁਰੂ ਨਾਲ ਜੁੜੇ ਹੋਏ ਨੇ, ਭਾਵੇਂ ਦੌਲਤ ਘੱਟ ਹੈ ਪਰ ਉਹਨਾਂ ਨੂੰ ਨਿੰਦਰ ਬਦੀ ਸਕੂਨ ਦੀ ਆਉਂਦੀ ਹੈ, ਕਿਉਂਕਿ ਉਹ ਅਰਦਾਸ ਕਰਕੇ ਸੁਣਦੇ ਨੇ, ਮੇਰੇ ਵਾਹਿਗੁਰੂ ਜੀ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਬੜਾ ਸੁੱਖਾਂ ਦਾ ਬਤੀਤ ਹੋਇਆ ਹੈ, ਕਿਰਪਾ ਕਰਿਓ ਚਾਰ ਪਹਿਰ ਰਹਿਣ, ਇਹ ਵੀ ਸੁੱਖਾਂ ਦੀ ਬਤੀਤ ਹੋਵੇ, ਫਿਰ ਬੜੀ ਸੋਹਣੀ ਨਿੰਦਰ ਪੈਂਦੀ ਹੈ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਿਸੇ ਕੋਈ ਕੋਈ, ਵਾਹਿਗੁਰੂ ਜੀ ਕਿਸੇ ਦਾ ਕੋਈ ਸਹਾਰਾ ਹੈ, ਕਿਸੇ ਦਾ ਕੋਈ ਸਹਾਰਾ ਹੈ, ਮੰਝ ਨਿਮਾਣੀ ਇੱਕ ਤੂੰ, ਮੇਰਾ ਤਾਂ ਨਿਮਾਣੀ ਜੀ ਹੀ ਜੀਵ ਇਸਤਰੀ ਦਾ ਇੱਕ ਤੂੰ ਹੀ ਸਹਾਰਾ ਹੈ। ਹੁਣ ਆਪਾਂ ਗੱਲ ਕਰ ਰਹੇ ਸੀ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ, ਉਹ ਚੂਨਾ ਮੰਡੀ ਲਾਹੌਰ ਵਾਲੇ ਘਰ ਨੂੰ ਤਾਂ ਤਾਲਾ ਲੱਗ ਗਿਆ, ਪਰ ਗੁਰੂ ਰਾਮਦਾਸ ਦਾ ਦਰ ਇੰਨਾ ਵੱਡਾ ਹੈ ਕਿ ਦਿਨ ਰਾਤ ਖੁੱਲ੍ਹਾ ਰਹਿੰਦਾ ਹੈ। ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ, ਜਿਸ ਭਾਈ ਜੇਠਾ ਜੀ ਨੂੰ ਬਚਪਨ 'ਚ ਦੋ ਰੋਟੀਆਂ ਦੇ ਲਾਲੇ ਸੀ, ਅੱਜ ਉਸ ਗੁਰੂ ਰਾਮਦਾਸ ਜੀ ਦੇ ਘਰ 'ਚ ਲੱਖਾਂ ਤੋਂ ਜ਼ਿਆਦਾ ਸੰਗਤਾਂ, ਲੱਖਾਂ ਤੋਂ ਜ਼ਿਆਦਾ ਸੰਗਤਾਂ ਨਤਮਸਤਕ ਹੋ ਕੇ ਲੰਗਰ ਛੱਕ ਕੇ ਆਪਣੇ ਪੇਟ ਦੀਆਂ ਭੁੱਖ ਬੁਝਾਉਂਦੀਆਂ ਨੇ। ਬਸ ਗੱਲ ਇਹ ਹੈ ਭਾਈ ਜੇਠਾ ਜੀ ਗੁਰੂ ਚਰਨਾਂ ਨਾਲ ਜੁੜੇ, ਗੁਰੂ ਚਰਨਾਂ ਨਾਲ ਜੁੜ ਕੇ ਇਹ ਕੁਝ ਮਿਲ ਗਿਆ। ਕਿੰਨੀ ਸੰਗਤਾਂ ਦੇਸਾਂ ਵਿਦੇਸਾਂ ਤੋਂ, ਕਿੰਨਾ ਚਾਅ ਲੈ ਕੇ, ਕਿੰਨੀ ਭਾਵਨਾ ਲੈ ਕੇ, ਸ਼ਰਧਾ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਜਾ ਕੇ ਮੱਥਾ ਟੇਕਦੀਆਂ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ, ਕਿਉਂ ਨਾ ਮਰੀ ਜੈ ਰੋਏ ਜਾਂ ਲਗ ਚਿਤ ਨਾ ਆਵਹੀ। ਮੇਰੇ ਵਾਹਿਗੁਰੂ ਜੀ, ਜਿੰਨੇ ਚਿਰ ਤੂੰ ਮੈਨੂੰ ਯਾਦ ਨਹੀਂ ਆਉਂਦਾ, ਮੈਂ ਇੰਨੇ ਚਿਰ ਰੋ ਰੋ ਕੇ ਕਿਉਂ ਨਹੀਂ ਮਰਦੀ ਹਾਂ, ਭਾਉ ਮੈਨੂੰ ਰੋਣਾ ਕਿਉਂ ਨਹੀਂ ਆਉਂਦਾ, ਮੇਰਾ ਵਿਛੋੜਾ ਕਿਉਂ ਹੋ ਰਿਹਾ, ਮੇਰੇ ਵਾਹਿਗੁਰੂ ਜੀ ਦੇ ਨਾਲ ਉਹ ਮੈਨੂੰ ਚੇਤੇ ਕਿਉਂ ਨਹੀਂ ਆ ਰਿਹਾ। ਭਾਉ ਇਹ ਹੈ ਕਿ ਅਵਸਥਾ ਇਹ ਬਣ ਜਾਣੀ ਚਾਹੀਦੀ ਹੈ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਸੁਣ ਲਓ ਪਿਆਰਿਓ, ਕਦੇ ਇਸ ਤਰ੍ਹਾਂ ਦੀ ਫੀਲਿੰਗ ਹੋਈ ਹੈ ਅੰਦਰ? ਜੇ ਨਹੀਂ ਹੋਈ ਤਾਂ ਹੋਣੀ ਚਾਹੀਦੀ ਹੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਿਉਂ ਨਾ ਮਰੀਜੈ ਰੋਏ ਜਾਂ ਲਗ ਚਿਤ ਨਾ ਆਵਈ। ਮੇਰੇ ਮਾਲਕ ਜੀ, ਜਦੋਂ ਤੱਕ ਤੂੰ ਮੈਨੂੰ ਚੇਤੇ ਨਹੀਂ ਆਉਂਦਾ, ਉਨੇ ਚਿਰ ਮੈਂ ਰੋਂਦਾ ਕਿਉਂ ਨਹੀਂ, ਮੈਂ ਰੋ ਕੇ ਕਿਉਂ ਨਹੀਂ ਮਰਦਾ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਉ। ਮੇਰੇ ਵਾਹਿਗੁਰੂ ਜੀ, ਜਦੋਂ ਤੱਕ ਮੈਂ ਤੇਰੀ ਸਿਫਤਾਂ ਕਰਦਾ ਰਹਿੰਦਾ, ਜਦੋਂ ਤੱਕ ਮੈਂ ਤੈਨੂੰ ਯਾਦ ਰੱਖਦਾ, ਮੇਰਾ ਆਤਮਿਕ ਜੀਵਨ ਚੱਲਦਾ ਰਹਿੰਦਾ ਹੈ, ਵਿਸਰੈ ਮਰ ਜਾਉ। ਬਸ ਜਿਵੇਂ ਤੂੰ ਮੈਨੂੰ ਵਿਸਰਦਾ ਹੈ, ਮੇਰੀ ਤਾਂ ਮੌਤ ਹੀ ਹੋ ਜਾਂਦੀ ਹੈ, ਭਾਉ ਆਤਮਿਕ ਮੌਤ। ਦੁਨੀਆ ਵੀ ਤੌਰ ਤੇ ਦੇਖੀਏ, ਸਾਨੂੰ ਕਿਸੇ ਪਦਾਰਥ ਦੀ ਵੱਡੀ ਲਾਲਸਾ ਹੋਵੇ, ਕੋਈ ਆਸ ਹੋਵੇ, ਉਮੀਦ ਹੋਵੇ, ਉਹ ਵਸਤੂ ਸਾਨੂੰ ਮਿਲੇ ਨਾ ਤੇ ਬੰਦੇ ਦੀ ਅੰਦਰੋਂ ਕੀ ਹਾਲਤ ਬਣਦੀ ਹੈ, ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਫਿਰ ਗੁਰਮੁਖ ਪਿਆਰਿਆਂ ਨੂੰ ਜਦੋਂ ਪਰਮਾਤਮਾ ਦਾ ਨਾਮ ਭੁੱਲਦਾ ਹੈ, ਜਿਹੜਾ ਬੜਾ ਹੀ ਕੀਮਤੀ ਹੈ, ਫਿਰ ਉਹਨਾਂ ਦੀ ਹਾਲਤ ਵੀ ਇਹੀ ਹੁੰਦੀ ਹੈ। ਸੱਚ ਜਾਣੀਓ ਸਾਧ ਸੰਗਤ ਜੀ, ਜਿਹੜਾ ਬੰਦਾ ਗੁਰੂ ਘਰ ਨੇਤਾ ਪ੍ਰਤੀ ਆ ਕੇ ਨਤਮਸਤਕ ਹੁੰਦਾ ਹੈ, ਜੇ ਕਿਤੇ ਉਸ ਦਾ ਇੱਕ ਦਿਨ ਰਹਿ ਜੇ,
ਉਹ ਸਾਰੇ ਦਿਨ ਉਸ ਨੂੰ ਸਕੂਨ ਨਹੀਂ ਬਣਦਾ ਵੀ ਅੱਜ ਮੈਂ ਗੁਰੂ ਦੇ ਅੱਗੇ ਮੱਥਾ ਨਹੀਂ ਟੇਕਿਆ, ਵੀ ਅੱਜ ਮੇਰਾ ਦਿਨ ਵਧੀਆ ਨਹੀਂ। ਇਹ ਨਹੀਂ ਸੀ ਹੋਣਾ ਚਾਹੀਦਾ, ਮੈਂ ਤਾਂ ਮੱਥਾ ਟੇਕਣਾ ਸੀ, ਅੱਜ ਮੈਂ ਰਹਿ ਗਿਆ। ਕਿਉਂ ਰਹਿ ਗਿਆ? ਸਾਰੇ ਦਿਨ ਉਸਨੂੰ ਉਹ ਗੱਲ ਚੇਤੇ ਆਈ ਜਾਂਦੀ ਹੈ। ਗੁਰਮੁਖ ਪਿਆਰਿਆਂ ਦੀ ਜਦੋਂ ਉਸ ਪਰਮਾਤਮਾ ਦੇ ਨਾਲ ਥੋੜ੍ਹੀ ਜਿਹੀ ਵੀ ਵਿੱਥ ਹੋਵੇ, ਗੁਰੂ ਪਿਆਰਿਆਂ ਦੀ ਥੋੜ੍ਹੀ ਜਿਹੀ ਵੀ ਗੁਰੂ ਨਾਲ ਵਿੱਥ ਪੈ ਜੇ, ਉਹ ਅੰਦਰੋਂ ਤੜਪ ਉੱਠਦੇ ਨੇ ਅੰਦਰੋਂ। ਪਰ ਇਹ ਜੁੜਿਆਂ ਦੀ ਨਿਸ਼ਾਨੀ ਹੈ, ਟੁੱਟਿਆਂ ਦੀ ਨਹੀਂ। ਜਿਹੜੇ ਆਪ ਜੁੜੇ ਹੋਏ ਨੇ ਉਹ ਹੋਰਨਾਂ ਨੂੰ ਵੀ ਜੋੜ ਦਿੰਦੇ ਨੇ, ਜਿਹੜੇ ਆਪ ਟੁੱਟੇ ਹੋਏ ਨੇ ਉਹ ਹੋਰਨਾਂ ਨੂੰ ਵੀ ਤੋੜ ਦਿੰਦੇ ਨੇ। ਭਗਤ ਕਬੀਰ ਜੀ ਦੇ ਬੜੇ ਸੋਹਣੇ ਵਚਨ ਨੇ, ਕਹਿਣ ਲੱਗੇ ਜੇ ਗੁਰੂ ਨੂੰ ਮਿਲਣ ਵਾਸਤੇ ਜਾਣਾ ਹੋਵੇ ਤਾਂ, ਕਹਿਣ ਲੱਗੇ, ਕਿਸੇ ਦੀ ਆਸ ਨਾ ਰੱਖੀਏ ਭਾਈ, ਕੋਈ ਮੇਰੇ ਨਾਲ ਜਾਵੇਗਾ ਤਾਂ ਹੀ ਮੈਂ ਗੁਰਦੁਆਰੇ ਜਾਵਾਂਗਾ। ਜੇ ਹੋਰ ਵੀ ਕੋਈ ਬੈਠ ਕੇ ਕਥਾ ਕੀਰਤਨ ਸੁਣੇਗਾ ਤਾਂ ਹੀ ਮੈਂ ਵੀ ਸੁਣਾਂਗਾ, ਨਹੀਂ ਤਾਂ ਮੈਂ ਵੀ ਨਹੀਂ ਬਹਿਣਾ। ਨਹੀਂ ਪਿਆਰਿਆ, ਜਿਹੜਾ ਜਾਏਗਾ ਲਾਹਾ ਉਸੇ ਨੂੰ ਮਿਲਣਾ, ਜਿਹੜਾ ਸੁਣੇਗਾ ਲਾਹਾ ਉਸੇ ਨੂੰ ਮਿਲਣਾ, ਜਿਸਨੇ ਕਮਾਉਣੇ ਗੁਰੂ ਦੇ ਵਚਨ ਲਾਹਾ ਉਸੇ ਨੂੰ ਮਿਲਣਾ। ਭਾਈ ਗੁਰਦਾਸ ਜੀ ਤਾਂ ਬੜੇ ਕਮਾਲ ਦੀ ਗੱਲ ਸਮਝਾਉਂਦੇ ਨੇ, ਕਹਿਣ ਲੱਗੇ ਪਿਆਰਿਓ, ਕਈਆਂ ਦਾ ਤਾਂ ਇਹੀ ਕਹਿਣਾ ਵੀ ਉਹ ਕਹੀ ਜਾਂਦੇ ਵੀ ਨਾਮ ਜਪਾਂਗੇ ਬੜਾ ਸੁੱਖ ਮਿਲਦਾ, ਨਾਮ ਜਪ ਕੇ ਬੜਾ ਸੁੱਖ ਮਿਲਦਾ। ਉਹ ਕਹਿੰਦੇ ਭਾਈ ਅੱਗ ਤਾਪ ਲਈਏ ਤਾਂ ਫਿਰ ਠੰਡ ਦੂਰ ਹੋ ਜਾਂਦੀ ਹੈ, ਦਵਾ ਖਾ ਲਈਏ ਤਾਂ ਦੁੱਖ ਦੂਰ ਹੋ ਜਾਂਦੇ ਨੇ, ਮਠਿਆਈ ਖਾ ਲਈਏ ਮੂੰਹ ਮਿੱਠਾ ਹੋ ਜਾਂਦਾ। ਪਰ ਕਹਿਣ ਲੱਗੇ ਪਿਆਰੇ ਹੋ, ਇਸੇ ਤਰ੍ਹਾਂ ਕਈ ਨਾ ਇਹ ਵੀ ਕਹੀ ਜਾਂਦੇ ਵੀ ਜੇ ਕਿਤੇ ਨਾਮ ਜਪ ਲਈਏ ਤਾਂ ਬੜਾ ਸੁੱਖ ਮਿਲਦਾ ਹੈ। ਪਰ ਕਹਿਣ ਲੱਗੇ ਇਹ ਸਿਰਫ ਗੱਲਾਂ ਬਾਤਾਂ ਨਾਲ ਨਹੀਂ ਗੱਲ ਬਣਨੀ। ਕੋਈ ਬੰਦਾ ਕਹੇ ਭਾਈ ਸਰਦੀਆਂ 'ਚ ਅੱਗ ਤਾਪ ਕੇ ਠੰਡ ਦੂਰ ਹੁੰਦੀ ਹੈ, ਠੰਡ ਦੂਰ ਹੁੰਦੀ ਹੈ ਤੇ ਅੱਗ ਬਾਲੇ ਹੀ ਕੋਈ ਨਾ, ਅੱਗ ਤਾਪੇ ਹੀ ਨਾ, ਫਿਰ ਸਿਰਫ ਕਹਿਣ ਨਾਲ ਉਸ ਬੰਦੇ ਦੀ ਠੰਡ ਦੂਰ ਹੋ ਜਾਏਗੀ? ਉਹ ਬੰਦਾ ਕਹੀ ਜਾਏ ਕਹਿੰਦਾ ਹੀ ਫਿਰੀ ਜਾਵੇ ਵੀ ਅੱਗ ਤਾਪਣ ਨਾਲ ਨਾ ਠੰਡ ਦੂਰ ਹੋ ਜਾਂਦੀ ਹੈ, ਤੇ ਅੱਗ ਬਾਲੇ ਹੀ ਨਾ, ਅੱਗ ਤਾਪੇ ਹੀ ਨਾ, ਠੰਡ ਦੂਰ ਨਹੀਂ ਹੋਏਗੀ। ਸਿਰਫ ਕਹਿਣ ਨਾਲ ਠੰਡ ਦੂਰ ਨਹੀਂ ਹੋਏਗੀ। ਕੋਈ ਬੰਦਾ ਕਹੇ ਭਾਈ ਦਵਾ ਖਾਣ ਨਾਲ ਦੁੱਖ ਦੂਰ ਹੋ ਜਾਂਦਾ ਹੈ, ਦੁੱਖ ਦੂਰ ਹੋ ਜਾਂਦਾ ਹੈ, ਕਹਿੰਦਾ ਹੀ ਫਿਰੀ ਜਾਵੇ, ਤੇ ਦਵਾ ਖਾਵੇ ਹੀ ਨਾ ਬੰਦਾ, ਦਵਾਈ ਕੀ ਕਰੇਗੀ? ਸਿਰਫ ਕਹਿਣ ਨਾਲ ਬੰਦਾ ਠੀਕ ਨਹੀਂ ਹੋਣਾ। ਬੰਦਾ ਕਹੇ ਜਾਏ ਵੀ ਗੁੜ ਖਾਣ ਨਾਲ ਬੜਾ ਮੂੰਹ ਮਿੱਠਾ ਹੋ ਜਾਂਦਾ ਹੈ, ਮੂੰਹ ਮਿੱਠਾ ਹੋ ਜਾਂਦਾ ਹੈ, ਤੇ ਗੁੜ ਖਾਵੇ ਹੀ ਕੋਈ ਨਾ, ਮੂੰਹ ਮਿੱਠਾ ਹੋ ਜਾਏਗਾ? ਨਹੀਂ ਹੋਏਗਾ। ਸਾਧ ਸੰਗਤ ਜੀ ਕਈ ਇਸ ਤਰ੍ਹਾਂ ਦੇ ਇਹ ਵੀ ਕਹਿੰਦੇ ਫਿਰਦੇ ਨੇ, ਭਾਈ ਪਰਮਾਤਮਾ ਦਾ ਨਾਮ ਜਪੀਏ ਬੜਾ ਅੰਦਰ ਨੂੰ ਸਕੂਨ ਮਿਲ ਜਾਏਗਾ, ਪਰ ਨਾਮ ਜਪੇ ਹੀ ਨਾ, ਕਦੇ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਕਰੇ ਹੀ ਨਾ, ਸਿਰਫ ਕਹਿੰਦਾ ਹੀ ਫਿਰੀ ਜਾਵੇ, ਫਿਰ ਗੱਲ ਨਹੀਂ ਬਣਦੀ। ਇਹ ਤਾਂ ਕਰਨਾ ਪੈਂਦਾ, ਪਰ ਕਦੇ ਅੰਦਰ ਤੜਪ ਲੱਗੀ? ਤੜਪ ਨਹੀਂ ਨਾ ਅੰਦਰ ਲੱਗੀ, ਕਦੇ ਅੰਦਰ ਚੀਸ ਹੋ ਜਾਂਦੀ, ਕਦੇ ਅੰਦਰ ਮਿਲਾਪ ਦੀ ਚਾਹ ਇੱਕ ਪੈਦਾ ਹੋ ਜਾਂਦੀ, ਤਾਂ ਹੀ ਮਿਲਣਾ ਸੀ ਨਾ। ਮੈਂ ਹੋਰ ਦੁਨੀਆ ਵੀ ਤੌਰ 'ਤੇ ਆਪਾਂ ਗੱਲ ਕਰੀਏ ਥੋੜ੍ਹੀ ਜਿਹੀ, ਜੇ ਕੋਈ ਬੰਦਾ ਅੰਦਰ ਕਿਸੇ ਨੂੰ ਖਿਆਲ ਹੀ ਨਾ ਆਵੇ ਵੀ ਮੈਂ ਆਪਣੇ ਮਿੱਤਰ ਦੇ ਘਰ ਜਾਣਾ ਜਾਂ ਮੈਂ ਆਪਣੇ ਰਿਸ਼ਤੇਦਾਰ ਦੇ ਘਰ ਜਾਣਾ, ਕਿਸੇ ਦੇ ਨਾਲ ਪਿਆਰ ਨਾ ਹੋਵੇ, ਤੇ ਫਿਰ ਬੰਦਾ ਕਹਿੰਦਾ ਜਾ ਕੇ ਵੀ ਕੀ ਕਰਾਂਗੇ? ਜੇ ਕਿਤੇ ਜਾਣ ਦਾ ਮੌਕਾ ਵੀ ਮਿਲੇ ਫਿਰ ਵੀ ਬੰਦਾ ਕਹਿੰਦਾ ਜਾ ਕੇ ਕੀ ਕਰਾਂਗੇ, ਪਿਆਰ ਤਾਂ ਮੈਂ ਨਹੀਂ। ਤੇ ਜਿਹਦੇ ਨਾਲ ਪਿਆਰ ਹੋਵੇ ਬੰਦਾ ਕਹਿੰਦਾ ਭਾਈ ਕੋਈ ਮੌਕਾ ਮਿਲੇ ਬਸ ਜਾਣ ਦਾ, ਆਪਾਂ ਇੱਕਦਮ ਤੁਰ ਲਵਾਂਗੇ, ਤੁਰ ਪਵਾਂਗੇ ਇੱਕਦਮ ਮਿਲਣ ਵਾਸਤੇ। ਕਿਉਂ? ਕਿਉਂਕਿ ਅੰਦਰ ਵੇਵਲਤਾ ਹੈ, ਉਹ ਅੰਦਰ ਜਿਹੜੀ ਇੱਕ ਤੜਪ ਹੈ, ਅੰਦਰ ਇੱਕ ਜਿਹੜੀ ਖਿੱਚ ਹੈ, ਅੰਦਰ ਇੱਕ ਜਿਹੜੀ ਚੀਜ਼ ਹੈ, ਉਹ ਅੰਦਰ ਨੂੰ ਸਕੂਨ ਨਹੀਂ ਆਉਣ ਦਿੰਦੀ ਜਦੋਂ ਤੱਕ ਉਹਨਾਂ ਦਾ ਮੇਲ ਨਹੀਂ ਹੋ ਜਾਂਦਾ, ਫਿਰ ਮਿਲ ਕੇ ਬੜਾ ਸਕੂਨ ਮਿਲਦਾ। ਫਿਰ ਮਿਲ ਕੇ ਫਿਰ ਵਿਛੜਨ ਨੂੰ ਮਨ ਨਹੀਂ ਕਰਦਾ, ਜਿਹਦੇ ਘਰ ਆਪਾਂ ਜਾਈਏ ਉਹਦੇ ਨਾਲ ਮੇਲ ਬੜਾ ਹੈ, ਫਿਰ ਘਰ ਤਾਂ ਪਹੁੰਚ ਗਏ, ਮੇਲ ਮਿਲਾਪ ਵੀ ਹੋ ਗਿਆ, ਪਰ ਉਹਦੇ ਘਰੋਂ ਮੁੜਨ ਦਾ ਛੇਤੀ ਮਨ ਨਹੀਂ ਕਰਦਾ। ਕਿਉਂ? ਪਿਆਰ ਹੈ ਉਹਦੇ ਨਾਲ।

ਨੇ ਤਾਂ ਬੁਰਾ ਕਰਦਿਆਂ, ਇਹਦੇ ਨਾਲ ਤਾਂ ਮੇਰੀ ਲੱਗਦੀ ਆ। ਉਹਨੇ ਤਾਂ ਗੁਰੂ ਦੀ ਕੋਲ ਵਿੱਚ ਬੈਠ ਕੇ, ਗੁਰੂ ਦੀ ਗੋਦ ਵਿੱਚ ਬੈਠ ਕੇ ਸੁਣਿਆ ਸੀ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਨੀਤ। ਖਿਆਲ ਤਾਂ ਆਇਆ ਮੈਂ ਬੁਰਾ ਕਰ ਦੇਵਾਂ, ਇਹਦਾ ਇਹਦੇ ਨਾਲ ਮੇਰੀ ਗੱਲ ਬਣਦੀ ਨਹੀਂ, ਪਰ ਗੁਰੂ ਦੇ ਸ਼ਬਦ ਸੁਣਿਆ ਸੀ, ਗੁਰੂ ਦੇ ਸ਼ਬਦ ਨੇ ਸੱਟ ਮਾਰ ਦਿੱਤੀ, ਉੱਥੇ ਰੋਕ ਦਿੱਤਾ, ਨਹੀਂ ਕਰਨਾ ਇਹ ਕੰਮ। ਕਿਹਨੇ ਰੋਕਿਆ? ਗੁਰੂ ਦੇ ਸ਼ਬਦ ਨੇ ਰੋਕਿਆ, ਗੁਰੂ ਤਾਂ ਨਾਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਤਾਂ ਗੁਰਦੁਆਰੇ 'ਚ ਪ੍ਰਕਾਸ਼ਮਾਨ ਨੇ। ਗੁਰੂ ਦੇ ਸ਼ਬਦ ਨੇ ਸੱਟ ਮਾਰ ਦਿੱਤੀ, ਗੁਰੂ ਦੇ ਉਪਦੇਸ਼ ਨੇ ਉੱਥੇ ਹੀ ਰੋਕ ਦਿੱਤਾ, ਨਹੀਂ ਇਹ ਕੰਮ ਨਹੀਂ ਕਰਨਾ। ਪਰ ਕਾ ਬੁਰਾ ਨਾ ਰਾਖੋ ਚੀਤ, ਚਿੱਤੇ ਵਿੱਚ ਵੀ ਦੂਜੇ ਦਾ ਬੁਰਾ ਨਹੀਂ ਲੋਚਣਾ, ਸੋਚਣਾ ਹੀ ਨਹੀਂ। ਸੋਚੇਗਾ ਤਾਂ ਕਰੇਗਾ ਵੀ, ਫਿਰ ਧਿਆਨ ਰੱਖਣ ਵਾਲੀ ਗੱਲ ਹੈ, ਜੋ ਕੁਝ ਮਨੁੱਖ ਸੋਚਦਾ ਹੈ ਉਹਦੇ 'ਚ ਵਿਚਾਰ ਕਰਦਾ ਹੈ, ਫਿਰ ਉਹਦੇ 'ਤੇ ਕਰਮ ਕਰਦਾ ਹੈ, ਅਤੇ ਫਿਰ ਉਸੇ ਤਰ੍ਹਾਂ ਦਾ ਉਹਨੂੰ ਫਲ ਮਿਲਦਾ ਹੈ। ਜਿਹੜਾ ਬੰਦਾ ਮੰਦਾ ਸੋਚੇਗਾ, ਕਿਸੇ ਦਾ ਮੰਦਾ ਸੋਚੇਗਾ, ਉਹ ਫਿਰ ਵਿਚਾਰ ਕਰੇਗਾ, ਭਾਈ ਦਾ ਮੰਦਾ ਹੋ ਕਿਵੇਂ ਸਕਦਾ ਹੈ? ਅਤੇ ਵਿਚਾਰ ਕਰਕੇ ਸੂਝ ਆ ਜਾਂਦੀ, ਰਸਤਾ ਕੋਈ ਨਾ ਕੋਈ ਹੱਥ ਆ ਜਾਂਦਾ ਵੀ ਇਸ ਤਰ੍ਹਾਂ ਬੁਰਾ ਹੋ ਸਕਦਾ, ਉਹ ਬੰਦਾ ਕਰ ਜਾਏਗਾ ਬੁਰਾ, ਉਹਦਾ ਅਤੇ ਫਲ ਵੀ ਫਿਰ ਬੁਰਾ ਹੀ ਹੋਏਗਾ। ਕਿਸੇ ਦਾ ਭਲਾ ਕਰਨ ਦੀ ਸੋਚ ਮਨ 'ਚ ਆਵੇ ਵੀ ਮੈਂ ਇੱਕ ਲੋੜਵੰਦ ਦਾ ਭਲਾ ਕਰਨਾ, ਉਹਦੇ 'ਚ ਵਿਚਾਰ ਕਰਦਾ ਭਾਈ ਇਹਨੂੰ ਕਿਸ ਚੀਜ਼ ਦੀ ਲੋੜ ਹੈ। ਸੱਚ ਜਾਣੀਓ, ਜੇ ਇਹਦੇ ਵਾਸਤੇ ਕੁਝ ਕਰਨਾ ਹੋਵੇ ਨਾ, ਤਾਂ ਕਈ ਵਾਰ ਬੰਦੇ ਪੁੱਛ ਲੈਂਦੇ ਜਿਹੜੇ ਉਹਨੂੰ ਪਿਆਰ ਕਰਦੇ, ਮਿੱਤਰਾ ਇਹ ਦੱਸੋ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸੋ ਸਾਨੂੰ, ਤੁਹਾਡੇ ਕੋਲ ਕਿਹੜੀ ਸੈਅ ਨਹੀਂ ਹੈ, ਕਿਸ ਚੀਜ਼ ਦੀ ਲੋੜ ਜ਼ਰੂਰੀ ਲੋੜ ਹੈ ਤੁਹਾਨੂੰ ਅਤੇ ਤੁਹਾਡੇ ਕੋਲ ਹੈ ਨਹੀਂ, ਤੁਸੀਂ ਮੈਨੂੰ ਦੱਸੋ, ਮੈਂ ਸੇਵਾ ਕਰਨੀ ਚਾਹੁੰਦਾ। ਇੱਕ ਦੋ ਵਾਰ ਉਹ ਬੰਦਾ ਸੋਚਦਾ ਨਹੀਂ ਮੈਂ ਨਹੀਂ ਦੱਸਣਾ, ਪਰ ਜਦੋਂ ਅੱਗੇ ਬੰਦਾ ਪਿਆਰ ਵਾਲਾ ਪੁੱਛਦਾ ਹੀ ਰਹਿੰਦਾ, ਕਹਿਣ ਲੱਗੇ ਉਹਨੂੰ ਵੀ ਸਕੂਨ ਨਹੀਂ ਮਿਲਦਾ। ਉਹ ਕਹਿੰਦੇ ਵੀ ਕੁਝ ਤਾਂ ਲੋੜ ਹੁੰਦੀ ਹੈ, ਗਰੀਬ ਬੰਦਾ ਹੈ, ਕੁਝ ਤਾਂ ਦੱਸੇਗਾ ਕਿਸੇ ਦਿਨ। ਇੱਕ ਦਿਨ ਉਹ ਬੰਦਾ ਦੱਸ ਹੀ ਦਿੰਦਾ ਅਤੇ ਮਿੱਤਰ ਪਿਆਰਾ ਲਿਆ ਕੇ ਸੇਵਾ ਕਰ ਦਿੰਦਾ। ਇਹ ਕੀ ਹੈ? ਇਹ ਪਿਆਰ ਹੈ। ਇਹ ਪਿਆਰ ਪੈਦਾ ਕਿੱਥੋਂ ਹੋਇਆ? ਬਸ ਸੋਚ ਬਣੀ ਸੀ ਮੈਂ ਇਸ ਲੋੜਵੰਦ ਦੀ ਸੇਵਾ ਕਰਨੀ ਹੈ, ਅਤੇ ਫਿਰ ਸੇਵਾ ਕਰਕੇ ਵਿਚਾਰ ਕੀਤਾ ਭਾਈ ਇਹਨੂੰ ਕਿਸ ਚੀਜ਼ ਦੀ ਲੋੜ ਹੈ, ਅਤੇ ਫਿਰ ਵਿਚਾਰ ਕਰਕੇ ਪਤਾ ਲੱਗ ਗਿਆ, ਰਸਤਾ ਆ ਗਿਆ, ਉਹਦੀ ਸੇਵਾ ਕਰਦੇ ਅਤੇ ਫਲ ਕੀ ਮਿਲਦਾ? ਅੱਗੇ ਬੰਦਾ ਜਿਹਦੀ ਸੇਵਾ ਕੀਤੀ ਉਹ ਦੁਆਵਾਂ ਕਰਦਾ ਉਹਦੇ ਵਾਸਤੇ, ਆਪਣੇ ਵਾਸਤੇ ਨਹੀਂ, ਉਹਦੇ ਵਾਸਤੇ ਦੁਆਵਾਂ ਪਹਿਲੇ ਕਰਦਾ, ਆਪਣੇ ਵਾਸਤੇ ਬਾਅਦ 'ਚ, ਉਹਦੇ ਵਾਸਤੇ ਪਹਿਲਾਂ ਕਰਦਾ। ਵਾਹਿਗੁਰੂ ਜੀ ਦਾ ਭਲਾ ਕਰਿਓ, ਕਿਉਂ ਉਹ ਕੰਮ ਆਇਆ। ਫਿਰ ਜਦੋਂ ਮਨੁੱਖ ਗੁਰੂ ਨਾਲ ਜੁੜ ਜਾਵੇ, ਗੁਰੂ ਤੋਂ ਆਪਣਾ ਭਲਾ ਵੀ ਮੰਗਦਾ ਪਰ ਆਪਣਿਆਂ ਤੋਂ ਪਹਿਲਾਂ ਦੂਜਿਆਂ ਦਾ ਭਲਾ ਮੰਗਦਾ ਹੈ। ਜਦੋਂ ਮਨੁੱਖ ਰੱਬ ਨਾਲ ਜੁੜ ਜਾਵੇ, ਫਿਰ ਰੱਬ ਕੋਲੋਂ ਆਪਣਾ ਭਲਾ ਬਾਅਦ 'ਚ ਮੰਗਦਾ ਹੈ, ਪਹਿਲਾਂ ਦੂਜਿਆਂ ਦਾ ਭਲਾ ਮੰਗਦਾ ਹੈ। ਵਾਹਿਗੁਰੂ ਜੀ ਮੈਂ ਤਾਂ ਬੜਾ ਸੌਖਾ ਹੈਗਾ, ਮੇਰੇ ਨਾਲੋਂ ਵੀ ਹੋਰ ਕਈ ਪਿੱਛੇ ਨੇ। ਹੋਰ ਮੈਂ ਇੱਕ ਜ਼ਿਕਰ ਕਰਾਂ, ਸਾਡੇ ਜਿਹੜੇ ਬਹੁਤੇ ਦੁੱਖਾਂ ਦਾ ਕਾਰਨ ਬਣਦਾ ਹੈ, ਅਸੀਂ ਆਪਣੇ ਤੋਂ ਅੱਗੇ ਦੇਖ ਕੇ ਜਿਉਂਦੇ ਹਾਂ, ਆਪਣੇ ਤੋਂ ਅਮੀਰਾਂ ਦਾ ਜੀਵਨ ਦੇਖ ਕੇ ਜਿਉਣ ਦਾ ਯਤਨ ਕਰਦੇ ਹਾਂ, ਫਿਰ ਇਹ ਮਨੁੱਖ ਦੁਖੀ ਹੁੰਦਾ ਹੈ, ਕਿਉਂਕਿ ਇਹਦੇ ਕੋਲ ਇੰਨਾ ਧਨ ਦੌਲਤ ਨਹੀਂ, ਅਮੀਰਾਂ ਨੂੰ ਦੇਖ ਦੇਖ ਕੇ ਇਹ ਪਰੇਸ਼ਾਨ ਹੁੰਦਾ ਹੈ। ਪਰ ਜਿਹੜੇ ਗੁਰੂ ਨਾਲ ਜੁੜ ਜਾਣ, ਰੱਬ ਨਾਲ ਜੁੜ ਜਾਣ, ਉਹ ਆਪਣੇ ਪਿੱਛੇ ਦੇਖ ਕੇ ਜਿਉਂਦੇ ਨੇ। ਵਾਹਿਗੁਰੂ ਜੀ ਮੈਨੂੰ ਤਾਂ ਸੋਹਣਾ ਘਰ ਦਿੱਤਾ ਹੋਇਆ, ਕਈ ਤਾਂ ਕਿਰਾਏ ਦੇ ਮਕਾਨ 'ਤੇ ਹੀ ਰਹਿ ਰਹੇ ਨੇ, ਕਈ ਤਾਂ ਰੋਡ 'ਤੇ ਹੀ ਆਪਣਾ ਗੁਜ਼ਾਰਾ ਵਸਰਾ ਕਰਦੇ ਨੇ। ਵਾਹਿਗੁਰੂ ਜੀ ਉਹਨਾਂ ਦਾ ਪਰਿਵਾਰ ਬਹੁਤ ਵੱਡਾ, ਇੱਕ ਛੋਟੇ ਜਿਹੇ ਕਮਰੇ 'ਚ ਰਹਿ ਰਹੇ ਨੇ, ਮੈਨੂੰ ਤਾਂ ਤੂੰ ਕਈ ਕਮਰਿਆਂ ਦਾ ਘਰ ਦਿੱਤਾ ਹੋਇਆ, ਉਹ ਦੇਖ ਦੇਖ ਕੇ ਸ਼ੁਕਰਾਨਾ ਕਰਦੇ ਨੇ। ਵਾਹਿਗੁਰੂ ਜੀ ਮੈਂ ਤਾਂ 3 ਟਾਈਮ ਛੱਕ ਕੇ ਖਾਂਦਾ, ਬੜੀਆ ਸਵਾਦਲੇ ਭੋਜਨ ਛੱਕਦਾ, ਕਈਆਂ ਨੂੰ ਤਾਂ 2 ਟਾਈਮ ਮਿਲਦੇ, ਕਈਆਂ ਨੂੰ 1 ਟਾਈਮ 'ਚ ਗੁਜ਼ਾਰਾ ਕਰਨਾ ਪੈ ਰਿਹਾ। ਮੇਰੇ ਵਾਹਿਗੁਰੂ ਜੀ ਮੈਨੂੰ ਤਾਂ ਬਹੁਤ ਸੌਖਾ ਬਣਾਇਆ ਤੂੰ। ਜਦੋਂ ਮਨੁੱਖ ਆਪਣੇ ਤੋਂ ਪਿੱਛੇ ਦੇਖ ਕੇ ਜਿਉਂਦਾ ਹੈ, ਫਿਰ ਉਸਨੂੰ ਬੜਾ ਸਕੂਨ ਮਿਲਦਾ ਹੈ। ਹਾਂ, ਮਸ਼ਕਤ, ਮਿਹਨਤ, ਚੰਗੇ ਕੰਮ ਆਪਣੇ ਤੋਂ ਅੱਗੇ ਦੇਖ ਕੇ ਕਰੀਏ ਵੀ ਉਹ ਫਲਾਣਾ ਬੰਦਾ ਇੰਨਾ ਚੰਗਾ ਕਰਦਾ, ਮੈਂ ਉਸ ਤੋਂ ਵੀ ਜ਼ਿਆਦਾ ਕਰਾਂ। ਫਲਾਣਾ ਬੰਦਾ 10 ਮਿੰਟ ਬੈਠ ਕੇ ਪਰਮਾਤਮਾ ਦੀ ਇਬਾਦਤ ਕਰਦਾ, ਮੈਂ 15 ਮਿੰਟ ਬੈਠ ਕੇ ਇਬਾਦਤ ਕਰਾਂ। ਚੰਗੇ ਕੰਮਾਂ ਵਾਸਤੇ, ਮਿਹਨਤ ਵਾਸਤੇ ਅੱਗੇ ਵਾਲਿਆਂ ਨੂੰ ਦੇਖੀਏ, ਦੌੜ 'ਚ ਸ਼ਾਮਲ ਹੋਈਏ, ਪਰ ਜਦੋਂ ਜੀਵਨ ਜਿਉਣਾ ਹੋਵੇ ਸਕੂਨ ਵਾਲਾ, ਫਿਰ ਆਪਣੇ ਤੋਂ ਪਿੱਛੇ ਦੇਖ

ਕਿ ਵਾਹਿਗੁਰੂ ਜੀ ਸਾਡੇ ਤੋਂ ਗਰੀਬ ਕਈ ਹੈਗੇ ਨੇ, ਬਹੁਤ ਹੈਗੇ ਨੇ, ਉਹ ਵੀ ਤਾਂ ਜੀਵਨ ਜੀ ਰਹੇ ਨੇ। ਫਿਰ ਸੱਚ ਜਾਣਿਓ, ਫਿਰ ਬੰਦੇ ਦੇ ਅੰਦਰੋਂ ਸ਼ੁਕਰਾਨਾ ਨਿਕਲਦਾ ਹੈ, ਮੇਰੇ ਵਾਹਿਗੁਰੂ ਜੀ ਮੈਨੂੰ ਤੂੰ ਬਹੁਤ ਦਿੱਤਾ ਹੋਇਆ ਹੈ। ਤੇ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿਣ ਲੱਗੇ, ਕਿਉਂ ਨਾ ਮਰੀ ਜੈ ਰੋਏ ਜਾਣ ਲੱਗ ਚਿੱਤ ਨਾ ਆਵਹੀ। ਕਦੇ ਅੰਦਰ ਭਾਵਨਾ ਬਣ ਜਾਵੇ, ਅੰਦਰ ਤਰਪ ਲੱਗ ਜਾਵੇ,

ਤਾਂ ਵੀ ਮੈਂ ਤੇਰੀ ਸਿਫਤਾਂ ਕਰਾਂ, ਜੇ ਤੂੰ ਮੈਨੂੰ ਦੁੱਖ ਦੇ ਤਾਂ ਵੀ ਮੈਂ ਤੇਰੀ ਸਿਫਤਾਂ ਕਰਾਂ। ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾਂ ਹੋਏ। ਨਾਨਕ ਕਹਿ, ਨਾਨਕ ਕਹਿੰਦਾ ਹੈ ਇਹ ਸਿਆਣੀ ਜੀਵ ਇਸਤਰੀਏ, ਜੇ ਤੂੰ ਇਸ ਤਰ੍ਹਾਂ ਦਾ ਜੀਵਨ ਜੀਵੇ ਤਾਂ ਕਹਿਣ ਲੱਗੇ ਇਸ ਤਰ੍ਹਾਂ ਇਸ ਤਰੀਕੇ ਨਾਲ ਪਰਮਾਤਮਾ ਦੇ ਨਾਲ ਮੇਲ ਹੁੰਦਾ ਹੈ। ਪੌੜੀ ਵਿੱਚ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ, ਹੌਂਕਿਆ ਸਾਲਾਂ ਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ ਹੈ ਵਾਹਿਗੁਰੂ ਜੀ, ਤੇਰੀ ਜਿਹੜੀ ਵਡਿਆਈ ਹੈ ਉਹ ਬਹੁਤ ਵੱਡੀ ਹੈ, ਮੈਂ ਤਾਂ ਸਿਰਫ ਇੱਕ ਕੀੜਾ ਜਿਹਾ ਹਾਂ, ਕਿੰਨੀ ਕੁ ਤੇਰੀ ਵਡਿਆਈ ਕਰ ਸਕਾਂ।

ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਤਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਹੋਏ ਸ੍ਰੀ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਤਰੋਂ ਕਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਹੇਮਾ ਪਿਚਾਈ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਭਾਈ ਤਾਰਾ ਸਿੰਘ ਗਿੱਲ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਭਾਈ ਧਰਮ ਸਿੰਘ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਸੁੱਚੇ ਪਾਤਸ਼ਾਹ ਕਿਰਪਾ ਕਰਨੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਮੇਰਾ ਪ੍ਰਥ ਰੱਖਣਾ ਸਭ ਦੀਆਂ ਗੁਰਮੁਖ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਿਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਨਾ ਮਿਲਿਆ ਆਪਦਾ ਨਾਮ ਚਿਤਾਵੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੋਬਿੰਦ ਸਿੰਘ ਸਾਹਿਬ ਦੇ ਨਾਮ ਦੀ ਕੁਰਬਾਨੀ ਕੋਈ ਸੰਸਾਰ ਸਾਰੀ ਨਹੀਂ ਸਮਾਨ ਸਾਰਾ ਅੱਜ ਤੇ ਅਥਰ ਲਿਖੇ ਨੇ ਇਨਹੀ ਦੀ ਕਿਰਪਾ ਕੇ ਇਹ ਸਾਰਾ ਮਾਣ ਹੈ ਯੁੱਧ ਜਿੱਤੇ ਇਨਹੀ ਕੇ ਪ੍ਰਸਾਦ ਤੋਂ ਦਾਨ ਕਰੇ ਜਿੰਨੀ ਮੇਰੀ ਫਤਿਹ ਹੋਈ ਹੈ ਜਿੰਨੀ ਮੇਰੀ ਵਿਜੇ ਹੋਈ ਹੈ ਇਹ ਸਾਰੇ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਔਰ ਪੰਡਿਤ ਜੀ ਜੋ ਮੈਂ ਦਾਨ ਕਰ ਰਿਹਾ ਇਹ ਵੀ ਖਾਲਸਾ ਜੀ ਦੀ ਕਮਾਈ ਹੈ ਮੈਂ ਮਾਲਕ ਨਹੀਂ ਮਾਲਕ ਖਾਲਸਾ ਮਾਲਕ ਮੇਰਾ ਇਹ ਮੈਂ ਇਹਦਾ ਨੌਕਰ ਹਾਂ ਮੈਂ ਇਹਦਾ ਤਾਬਾਦਾਰ ਹਾਂ ਇਹ ਮੇਰਾ ਮਾਲਕ ਹੈ ਅੱਜ ਉਹ ਕਰੇ ਇਨਹੀ ਕੇ ਪ੍ਰਸਾਦ ਜਿਵੇਂ ਲਿਖਿਆ ਗੁਰੂ ਰਾਮਦਾਸ ਜੀ ਨੇ ਸਿੱਖਾਂ ਕੀ ਹਰ ਦੂਰਦੇ ਹਮ ਪਾਪੀ ਦੀ ਗੱਤ ਆਏ ਅੱਖਰ ਹੋਈ ਅੱਜ ਉਹ ਕਰੇ ਇਨਹੀ ਕੇ ਪ੍ਰਸਾਦ ਇਨਹੀ ਕੀ ਕਿਰਪਾ ਪੁਰ ਧਾਮ ਭਰੇ ਆ ਜੋ ਕੁਛ ਵਿੱਚ ਸਾ ਮੇਰਾ ਹਰਿਆ ਭਰਿਆ ਹੈ ਸਾਰਾ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਇਨਹੀ ਕੇ ਪ੍ਰਸਾਦ ਤੋਂ ਵਿਦਿਆ ਲਈ ਮੈਂ ਜਿੰਨੀ ਵਿਦਿਆ ਪੜ੍ਹੀ ਜੋ ਮੈਨੂੰ ਕੁਛ ਪ੍ਰਾਪਤ ਹੋਇਆ ਹੈ ਇਹ ਖਾਲਸਾ ਜੀ ਦੀ ਕਿਰਪਾ ਦਾ ਸਦਕਾ ਇਨਹੀ ਕੀ ਕਿਰਪਾ ਸਭ ਛਤਰ ਮਰੇ ਜੇ ਕੋਈ ਧਰਮ ਰੋਧੀ ਮੈਂ ਖਤਮ ਕੀਤਾ ਜੇ ਧਰਮ ਦਾ ਕੋਈ ਦੋਸ਼ੀ ਮੈਂ ਖਤਮ ਕੀਤਾ ਹੈ ਜੇ ਮਗਰੂਮਾਂ ਨੂੰ ਦੁੱਖ ਦੇਣ ਵਾਲਾ ਮੈਂ ਖਤਮ ਕੀਤਾ ਤੇ ਇਹਦੀ ਕਿਰਪਾ ਦੇ ਨਾਲ ਖਾਲਸਾ ਜੀ ਦੀ ਕਿਰਪਾ ਦੇ ਨਾਲ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੁਸ ਗਰੀਬ ਕਰੋੜ ਪਰ ਜੋ ਕੁਛ ਮੈਂ ਸਜਾ ਬੈਠਾ ਹਾਂ ਜੋ ਕੁਛ ਮੇਰੀ ਸੱਜ ਸ਼ਬ ਹੈ ਖਾਲਸਾ ਜੀ ਤੁਹਾਡੀ ਕਿਰਪਾ ਦਾ ਸਦਕਾ ਹੈ ਜੇ ਤੁਹਾਡੀ ਕਿਰਪਾ ਮੇਰੇ ਤੇ ਨਾ ਹੋਵੇ ਤੇ ਮੇਰੇ ਵਰਗੇ ਕਰੋੜਾਂ ਗਰੀਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਮਰਤਾ ਨਿਰਮਾਨਤਾ ਧੰਨ ਹੈ ਕਲਗੀ ਵਾਲਾ ਸੱਚਾ ਪਾਤਸ਼ਾਹ ਜਿਹਨਾਂ ਨੇ ਐਸੇ ਸੋਹਣੇ ਸੋਚ ਕੀਤੇ ਨੇ ਜੇ ਅੱਗੋਂ ਜਾ ਕੇ ਕਸਮ ਖਾ ਲਈ ਜੇ ਇਹ ਖਾਲਸੇ ਦਾ ਨਿਰਣਾ ਕਰਨਾ ਹੋਵੇ ਤੇ ਫਿਰ ਇਹ ਪੜ੍ਹ ਲੈਣਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੇਂ ਹੋ ਕਰੋ ਨਿਵਾਸ ਇਹ ਕੋਈ ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਈਏ ਤੇ ਸਾਡੇ ਤੇ ਤੁਸੀਂ ਇਤਬਾਰ ਕਰੋ ਕਦੀ ਤੁਸੀਂ ਕੁਛ ਪੜ੍ਹਿਆ ਕਰੋ

ਬਣੀ ਰਹੇ। ਸਾਰੀ ਚੀਜ਼ ਗਵਾਚ ਜਾਏ ਪਰ ਆਹ ਨਾ ਗਵਾਚੇ, ਇਸ ਦੇ ਸੀ ਕੀਮਤ ਹੈ। ਜੇ ਸਾਰੀ ਚੀਜ਼ ਦੁਨੀਆਂ ਦੀ ਲੱਭ ਜਾਏ ਤੇ ਆਹ ਵਿੱਚੋਂ ਚਲੀ ਜਾਏ ਤੇ ਫਿਰ ਕੰਗਾਲ ਦਾ ਕੰਗਾਲ ਹੀ ਹੈ। ਹਜ਼ੂਰ ਨੇ ਕਿਹਾ ਕਿ ਛੇ ਚੀਜ਼ਾਂ ਮੈਂ ਨਾ ਕਿਸੇ ਨੂੰ ਕਰਨ ਦੇਣੀਆਂ ਤੇ ਨਾ ਆਪ ਕਰਨੀਆਂ ਨੇ। ਹਜ਼ੂਰ ਨੇ ਇਹੋ ਲਿਖਿਆ। ਇੱਕ ਵਾਰ ਸਾਰੇ ਫਿਰ ਇਸ ਨੂੰ ਪੜ੍ਹ ਲਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੇ ਸ਼ਬਦ ਉਚਾਰ ਰਹੇ ਹਨ। ਉਹ ਸਿੱਖਾਂ ਬਾਰੇ ਨੇ ਜਿਨ੍ਹਾਂ ਨੂੰ ਸਵੇਰੇ 9-10 ਵਜੇ ਤੱਕ ਜਾਗ ਹੀ ਨਹੀਂ ਖੁੱਲਦੀ ਤੇ ਜਿਨ੍ਹਾਂ ਨੂੰ ਭੈੜਿਆਂ ਕੰਮਾਂ ਤੋਂ ਫੁਰਸਤ ਨਹੀਂ ਮਿਲਦੀ, ਉਹਨਾਂ ਗੁਰਸਿੱਖਾਂ ਵਾਸਤੇ ਸ਼ਬਦ ਨਹੀਂ ਉਚਾਰਿਆ। ਕਿੰਨਾ ਗੁਰਸਿੱਖਾਂ ਵਾਸਤੇ ਬਾਣੀ ਆਖੀ ਹੈ ਕਿ ਉਹ ਗੁਰਸਿੱਖ ਜਿਹੜੇ ਨਿਤਾ ਪ੍ਰਤੀ ਚੱਲ ਕੇ ਗੁਰੂ ਦੀ ਸਾਧ ਸੰਗਤ ਜਾ ਕੇ ਬੈਠਦੇ ਹਨ, ਜਿਹੜੇ ਨਿਤਾ ਪ੍ਰਤੀ ਗੁਰੂ ਦਾ ਨਾਮ ਜਪਦੇ ਹਨ, ਕਿਉਂ ਨਾ ਚੰਗਾ ਹੋਵੇ ਜੇ ਮੇਰੇ ਤਨ ਦੇ ਚਮੜੇ ਦੀਆਂ ਜੁੱਤੀਆਂ ਬਣ ਜਾਣ। ਤੇ ਉਹ ਜਿਹੜੇ ਗੁਰਸਿੱਖ ਗੁਰੂ ਦੀ ਗੋਦ ਵਿੱਚ ਆ ਕੇ ਹਰ ਰੋਜ਼ ਬਹਿੰਦੇ ਹਨ, ਉਹਨਾਂ ਦੇ ਪੈਰਾਂ ਵਿੱਚੋਂ ਜੁੱਤੀਆਂ ਹੋਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਗੁਰਸਿੱਖ ਮੇਰੇ ਤਨ ਦੇ ਚਮੜੇ ਦੀਆਂ ਬਣੀਆਂ ਹੋਈਆਂ ਜੁੱਤੀ ਪਹਿਨਣ ਤੇ ਮੇਰੇ ਕਿੰਨੇ ਤਨ ਭਾਗ ਹੋਣਗੇ। ਸ਼ਬਦ ਉਚਾਰਦੇ ਹਨ ਆਓ ਸਾਰੇ ਰਸਨਾ ਕਰੀਏ।

ਪਾਤਸ਼ਾਹ ਦੀ ਅਸੀਸ ਰਸਮਤ ਹੋ। ਉਸਤਤੀ ਕਰ ਰਹੇ ਹਾਂ, ਉਪਮਾ ਕਰ ਰਹੇ ਹਾਂ, ਉਹਦੀ ਸਲਾਘਾ ਕਰ ਰਹੇ ਹਾਂ। ਆਓ ਇੱਕ ਕੰਮ ਹੋਰ ਕਰੀਏ, ਜਿਸ ਕੰਮ ਕਰਨ ਨਾਲ ਗੁਰੂ ਹੋਰ ਜ਼ਿਆਦਾ ਖੁਸ਼ ਹੋ ਜਾਏ। ਪਾਤਸ਼ਾਹ ਰਹਾਉ ਦੀ ਪੰਕਤੀ ਚ ਕੀ ਫਰਮਾਉਂਦੇ ਹਨ, ਮਰ ਮੇਰੇ ਕਰਤੇ ਨੂੰ ਸਲਾਹੇ ਤੇ ਸਭੇ ਛੱਡ ਸਿਆਣਾ। ਗੁਰੂ ਘਰ ਦੇ ਵਿੱਚ ਕਦੇ ਚਤਰਾਈ ਨਹੀਂ ਚੱਲਦੀ, ਸਿਆਣਪ ਨਹੀਂ ਚੱਲਦੀ। ਇੱਥੇ ਕੀ ਚੱਲਦਾ ਹੈ? ਇੱਥੇ ਪ੍ਰੇਮ ਚੱਲਦਾ ਹੈ। ਸਾਚ ਕਹੋ ਸੁਣ ਲਿਹੋ ਸਦੈ, ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਆ। ਅਸੀਂ ਆਪਣੇ ਮਨ ਦੀਆਂ ਚਤਰਾਈਆਂ ਛੱਡੀਏ, ਸਿਆਣਪਾ ਛੱਡ ਕੇ ਤੇ ਗੁਰੂ ਦੀ ਚਰਨੀ ਤਾਂ ਲੱਗੀ ਹੈ। ਕੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਫਰਮਾਉਂਦੇ ਹਨ, ਆਓ ਸਾਰੇ ਰਸਨਾ ਪਿਓ।

Guru, Guru, Guru.

ぐるぐわいぐるぐわいぐるぐわいぐるぐわいぐる

Sadguru, Sadguru, Tan Sahib, Sri Guru Granth Sahib Ji Maharaj, ਇੱਕ ਓਅੰਕਾਰ ਤੋਂ ਲੈ ਕੇ 18:10:20 ਤੱਕ ਮਨ ਸਾਡੇ ਨੂੰ ਉਪਦੇਸ਼ ਕਰਦੇ ਨੇ ਕਿ ਜਿਸ ਦਿਨ ਤੂੰ ਆਇਆ ਸੀ ਸੰਸਾਰ ਦੇ ਵਿੱਚ ਤੇ ਤੈਨੂੰ ਰੱਬ ਦਾ ਰੂਪ ਕਹਿੰਦੇ ਸੀ। ਆਪਾਂ ਸਾਰੇ ਜਦੋਂ ਬੱਚਾ ਜੰਮਦਾ ਨਾ ਤੇ ਕਹਿੰਦੇ ਤੇ ਰੱਬ ਹੀ ਆ, ਤੇ ਫਿਰ ਕੀ ਹੋਇਆ ਉਹੀ ਬੱਚੇ ਵੱਡੇ ਹੋ ਕੇ ਗੁਰਮੁਖ ਬਣਦੇ ਨੇ, ਸਾਧੂ ਬਣਦੇ ਨੇ, ਸੰਤ ਬਣਦੇ ਨੇ, ਬ੍ਰਹਮ ਗਿਆਨੀ ਬਣਦੇ ਨੇ ਤੇ ਪੂਰਨ ਹੋ ਜਾਂਦੇ ਨੇ, ਸਦਾ ਲਈ ਅਭੇਦ ਹੋ ਜਾਂਦੇ ਨੇ ਮਨ ਕਰਕੇ। ਪੂਰਾ ਪ੍ਰਭ ਅਰਾਧਿਆ, ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹ ਇਸ ਤਰ੍ਹਾਂ ਜੁੜ ਕੇ, ਕਿਉਂਕਿ ਟੁੱਟ ਤੇ ਸਾਰੇ ਜਾਂਦੇ ਨੇ, ਮਨ ਸਾਡੇ ਸਾਰਿਆਂ ਦੇ ਨਾਮ ਦੇ ਨਾਲੋਂ ਤੋੜ ਦਿੱਤੇ ਜਾਂਦੇ ਨੇ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਤੇ ਉਹ ਮਾਇਆ 'ਚ ਕਿਵੇਂ ਫਸ ਗਿਆ ਉਹ ਸਤਿਗੁਰਾਂ ਗੁਰਬਾਣੀ ਸਮਝਾਇਆ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾ। ਇਹ ਪੰਜ ਦੂਤ ਹੌਲੀ ਹੌਲੀ ਐਂਟਰ ਕਰ ਜਾਂਦੇ ਨੇ। ਜੇ ਮਾਤਾ ਪਿਤਾ ਗੁਰਮੁਖ ਹੋਣ ਤਾਂ ਹੀ ਮਹਾਂਪੁਰਖ ਆਪਾਂ ਨੂੰ ਦੱਸਦੇ ਹੁੰਦੇ ਸੀ ਨਾ, ਤੁਸੀਂ ਗੁਰਮੁਖ ਬਣੋ। ਗੁਰਮੁਖਾਂ ਦੇ ਘਰ ਜਦੋਂ ਬੱਚਾ ਜਨਮ ਲੈਂਦਾ ਉਹਨੂੰ ਟੁੱਟਣ ਨਹੀਂ ਦਿੰਦੇ, ਉਹ ਅਸੀਸ ਕੀ ਦਿੰਦੇ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੂ ਤੁਮਕੋ ਹਰ ਹਰ, ਆਹ ਵਾਹਿਗੁਰੂ ਵਾਹਿਗੁਰੂ, ਉਹ ਵਿਸਰ ਨਹੀਂ ਦਿੰਦੇ, ਫਿਰ ਟੁੱਟੀ ਕੱਢ ਦਿੰਦੇ ਆ। ਸਦਾ ਭਜੋ ਜਗਦੀਸ਼, ਅਤੇ ਜਿਨ੍ਹਾਂ ਦੇ ਮਾਤਾ ਪਿਤਾ ਆਪ ਵੀ ਸਾਰਾ ਦਿਨ ਫੋਨ 'ਤੇ ਲੱਗੇ ਰਹਿੰਦੇ ਆ ਅਤੇ ਬੱਚਿਆਂ ਨੂੰ ਵੀ ਲਾ ਛੱਡਦੇ ਆ, ਉਹ ਫਿਰ ਵੱਡੇ ਹੋ ਕੇ ਮਨਮੁੱਖ ਬਣਦੇ ਨੇ। ਦੋ ਤਰ੍ਹਾਂ ਦੇ ਕਰੈਕਟਰ ਆ ਗੁਰਬਾਣੀ 'ਚ, ਗੁਰਮੁਖ ਕਿਹਾ ਸਾਡੇ ਮਨ ਨੂੰ, ਸੰਤ ਕਿਹਾ, ਸਾਧੂ ਕਿਹਾ। ਆਪਾਂ ਪੜ੍ਹ ਰਹੇ ਸੀ ਨਾ ਪਿਛਲੇ ਹਫ਼ਤੇ ਵੀ ਵਾਹਿਗੁਰੂ ਨਾਲ ਜੁੜਨਾ ਕਿੱਦਾਂ ਵਾ। ਉਹ ਸਾਧੂ ਜਿਹੜੇ ਆਪ ਜੁੜੇ ਨੇ ਉਹਨਾਂ ਨੇ ਜੋੜਨਾ, ਹਰ ਜੇਠ ਜੁੜਨ ਦਾ ਲੋੜੀਏ। ਪਿਛਲੇ ਵੀਰਵਾਰ ਆਪਾਂ ਇਹ ਕਥਾ ਸ਼ੁਰੂ ਕੀਤੀ ਸੀ, ਹਰ ਜੇਠ ਜੁੜਨ ਦਾ ਲੋੜੀਏ, ਵੀ ਹਰ ਇਸ ਜੇਠ ਦੇ ਮਹੀਨੇ ਸਾਨੂੰ ਕੀ ਲੋੜ ਆ ਹਰੀ ਹਰ ਜੇਠ ਨਾਲ ਜੁੜਨ ਦੀ। ਜੇਠ ਹੁੰਦਾ ਵੱਡਾ, ਅਤੇ ਵੱਡਾ ਵਾਹਿਗੁਰੂ ਤੋਂ ਕੋਈ ਵੀ ਨਹੀਂ ਗਾ। ਕਹਿੰਦੇ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਮਨ, ਹਰ ਸੱਜਣ ਦਾਮਣ ਲੱਗਿਆ ਕਿਸੇ ਨਾ ਦੇ ਮਨ। ਕਹਿੰਦੇ ਜੇ ਤੁਸੀਂ ਉਹਦਾ ਪੱਲਾ ਫੜਦੇ ਨਾ ਤਾਂ ਆਹ ਜਿਹੜੇ ਪੰਜ ਦੂਤ ਇੱਥੇ ਵੀ ਨਹੀਂ ਬੰਨ ਸਕਦੇ ਜਿਹੜੇ ਸਾਨੂੰ ਵਿਛੋੜਦੇ ਆ ਨਾ, ਪੰਚ ਦੂਤ ਮਿਲ ਪਿਰੋਂ ਵਿਛੋੜੀ। ਅਤੇ ਅੱਗੇ ਵੀ ਫਿਰ ਜਿਹੜੇ ਜਮਦੂਤ ਸਪੇਅਰ ਰੱਖੇ ਨੇ ਧਰਮਰਾਜ ਨੇ, ਉਹ ਵੀ ਤੁਹਾਨੂੰ ਕੁਛ ਨਹੀਂ ਕਹਿਣਗੇ। ਜਮਾਂ ਤਾਂ ਖਤਮ ਹੋ ਜਾਣਾ, ਤੁਸੀਂ ਹਰਜਨ ਬਣ ਜਾਣਾ, ਡਰ ਹੀ ਖਤਮ ਹੋ ਗਿਆ। ਹਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ, ਇਹ ਭਾਵ ਖੰਡਨ ਹੋ ਜਾਣਾ ਡਰ। ਉਹਦੇ ਵਿੱਚ ਫਿਰ ਸਾਨੂੰ ਜੁੜਨਾ ਪੈਣਾ ਵਾ। ਜੇ ਚਲੋ ਆਪਾਂ ਪਹਿਲਾਂ ਨਹੀਂ ਸਿੱਖ ਸਕੇ ਤਾਂ ਹੁਣ ਸਿੱਖ ਲਈਏ, ਹੈ ਨਾ, ਹਰੀ ਜੇਠ ਨਾਲ। ਅਤੇ ਉਹ ਸਿਖਾਉਣਾ ਹੈ ਸਾਧੂਆਂ ਨੇ ਜਿਹੜੇ ਆਪ ਜੁੜੇ ਨੇ। ਕਹਿੰਦੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਅਤੇ ਸਾਡੇ ਫਿਰ ਜਿਹੜੇ ਸਾਰਿਆਂ ਦੇ ਮਨ ਆ ਉਹ ਸੰਤ ਬਣ ਜਾਣੇ ਆ, ਸਾਧੂ ਬਣ ਜਾਣੇ ਆ, ਬ੍ਰਹਮ ਗਿਆਨੀ ਬਣ ਜਾਣੇ ਆ, ਗੁਰਮੁਖ ਬਣ ਜਾਣੇ ਆ। ਐਡਾ ਔਖਾ ਕੰਮ ਨਹੀਂ ਜੇ ਅਸੀਂ ਥੋੜ੍ਹਾ ਜਿਹਾ ਧਿਆਨ ਦੇ ਕੇ ਇਸ 'ਤੇ ਚੱਲੀਏ। ਹੁਣ ਸਾਧੂ ਮਨ ਕਦੋਂ ਬਣਦਾ, ਜਦੋਂ ਪਹਿਲੀਆਂ
ਛੇ ਅਸ਼ਟਪਦੀਆਂ ਕਮਾ ਲੈਂਦਾ ਵਾ, ਇੰਨਾ ਸਿਮਰਨ ਕਰਦਾ। ਸੁਖਮਨੀ ਸਾਹਿਬ ਹੁਣ ਤੁਸੀਂ ਸਰਵਣ ਕਰੋਗੇ, ਧਿਆਨ ਨਾਲ ਸੁਣਿਓ, ਆਪਾਂ ਕੱਲਾ ਪੜ੍ਹਨ ਤੱਕ ਹੀ ਰਹਿ ਗਏ ਹਾਂ ਵੀ ਚੱਲ ਸੁਖਮਨੀ ਸਾਹਿਬ ਪੜ੍ਹ ਲਿਆ। ਉਹਦੇ ਵਿੱਚ ਬੜਾ ਗਿਆਨ ਦੱਸਿਆ ਵੀ ਤੁਹਾਡਾ ਮਨ ਜਿਹੜਾ ਨਾ, ਜਦੋਂ ਪਹਿਲੀਆਂ ਛੇ ਅਸ਼ਟਪਦੀਆਂ ਕਮਾ ਲਏਗਾ ਨਾ, ਪੰਜ ਕਮਾ ਲਈਆਂ ਤੁਸੀਂ ਤੇ ਪੰਜਾਂ ਨੂੰ ਬੰਨ ਲਓਗੇ, ਲਿਖਿਆ ਗੁਰਬਾਣੀ 'ਚ। ਛੇਵੀਂ 'ਚ ਪਤਾ ਕੀ ਲਿਖਿਆ, ਕਾਮ ਕਰੋਧ ਅਰ ਲੋਭ ਮੋਹ,

ਮਾਸਟਰਾਂ ਜਦੋਂ ਤੁਸੀਂ ਬਾਰ ਬਾਰ ਗੁਰਮੰਤਰ ਜਪਦੇ ਹੋ ਜੋ ਪੰਜਵੇਂ ਪਾਤਸ਼ਾਹ ਜੀ ਹੁਕਮ ਕਰਦੇ ਬਾਰੰਗ ਬਾਰ ਬਾਰ ਪ੍ਰਭ ਜਪੀਏ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀ ਪਹਿਲਾਂ ਤੁਹਾਡੀ ਰਸਨਾ 'ਤੇ ਅੰਮ੍ਰਿਤ ਆਉਂਦਾ ਕਿਉਂਕਿ ਵਾਹਿਗੁਰੂ ਹੈ ਹੀ ਅੰਮ੍ਰਿਤ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ ਉਹ ਆਪ ਵੀ ਸੱਚਾ ਉਹਦਾ ਨਾਮ ਵੀ ਸੱਚਾ ਸਾਚਾ ਸਾਹਿਬ ਸਾਚ ਨਾਏ ਅਤੇ ਜਿਹੜਾ ਭਾਖੇਗਾ ਬੜੇ ਪਿਆਰ ਨਾਲ ਭਾਖਣਾ ਤੁਸੀਂ ਜਿਵੇਂ ਬੋਲ ਰਹੇ ਭਾਖਣਾ ਹੁੰਦਾ ਬੋਲਣਾ ਅਤੇ ਫਿਰ ਵਾਹਿਗੁਰੂ ਬਖਸ਼ਿਸ਼ ਕਰਦਾ ਜੋ ਮੰਗੋਗੇ ਅਤੇ ਮੰਗਣਾ ਕੀ ਆ ਨਾਮ ਉਹ ਨਾਮ ਦੀ ਬਖਸ਼ਿਸ਼ ਕਰ ਦਿੰਦਾ ਸਾਨੂੰ ਟੁੱਟੀ ਗੰਢ ਦਿੰਦਾ ਉਦੋਂ ਫਿਰ ਇਹ ਸਾਧੂ ਮਨ ਬਣਦਾ ਸੰਤ ਬਣਦਾ ਬ੍ਰਹਮ ਗਿਆਨੀ ਬਣਦਾ ਅਤੇ ਪੂਰਨ ਪੁਰਖ ਬਣ ਜਾਂਦਾ ਕਦੋਂ ਬਣਦਾ ਜਦੋਂ ਸਾਰਾ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਕਮਾ ਲੈਂਦਾ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਉਹਨੂੰ ਪੂਰਨ ਪੁਰਖ ਕਹਿੰਦੇ ਉਹਨੂੰ ਸਾਧੂ ਕਹਿੰਦੇ ਉਹਨੂੰ ਸੰਤ ਕਹਿੰਦੇ ਹੈ ਨਾ ਜਿੰਨਾ ਸਵਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧੰਨ ਸੇਈ ਨਾਨਕਾ ਪੂਰਨ ਕਿਉਂਕਿ ਸਤਿਗੁਰੂ ਪੂਰਨ ਕਰਦੇ ਆਪਾਂ ਪੂਰਨ ਹੀ ਸੀ ਜਿੱਦਣ ਜਨਮ ਹੋਇਆ ਸੀ ਕਹਿੰਦੇ ਨਾ ਬੱਚਾ ਰੱਬ ਹੀ ਆ ਗਿਆ ਬੱਚੇ ਨੂੰ ਰੱਬ ਕਹਿੰਦੇ ਆ ਤੇ ਰੱਬ ਫੇਰ ਬਣਨਾ ਇਹ ਆ ਗੁਰਬਾਣੀ ਦਾ ਉਪਦੇਸ਼ ਜਿਨ ਹਰ ਜਪਿਆ ਸੇ ਹਰ ਹੋਏ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਸਰਬੱਤਰ ਪੂਰਨ ਵਾਹਿਗੁਰੂ ਨੂੰ ਕਿਹਾ ਜਿਹੜਾ ਸਾਰੇ ਥਾਂ ਪੂਰਿਆ ਹੋਇਆ ਧਿਆਨ ਰੱਖਣਾ ਬੋਲ ਕੇ ਆ ਬੋਲ ਕੇ ਰਹੇ ਹੋ ਵਾਹਿਗੁਰੂ ਬਾਰੀ ਵਾਰ ਬੋਲੀ ਜਾਣਾ ਫਿਰ ਉਹ ਇਸ ਅਵਸਥਾ 'ਚ ਚੱਲ ਜਾਏਗਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੀ ਕਿਉਂਕਿ ਉਹਦਾ ਰੂਪ ਹੋ ਜਾਏਗਾ ਨਾ ਜਪਦਾ ਜਪਦਾ ਜਿਹਨਾਂ ਹਰ ਜਪਿਆ ਸੇ ਹਰ ਹੋਏ ਉਹਨੂੰ ਨੌਵੇਂ ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਫਿਰ ਨਿੰਦਿਆ ਉਸਤਤ ਨਹੀਂ ਕਰਦਾ ਕਿਸੇ ਦੀ ਨੇ ਨਿੰਦਿਆ ਨੇ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਇਹ ਪੰਜੇ ਚੋਰ ਹੀ ਹੈ ਨਾ ਪੰਜ ਚੋਰ ਵਿਵਰਜਦੇ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੇ ਨਾਹੀਂ ਵੇਖੋ ਇਹਨਾਂ ਨੇ ਕੂੜ ਦੀ ਪਾਲ ਖੜੀ ਕੀਤੀ ਆਪਾਂ ਤੋੜ ਦਿੱਤੀ ਤੇ ਘੱਟ ਬ੍ਰਹਮ ਨਿਵਾਸ ਪੂਰਨ ਪੁਰਖ ਬਣ ਗਏ ਗੁਰ ਕਿਰਪਾ ਜੇ ਨਰਕੋ ਕਿੰਨੀ ਪਰ ਇਸ ਮਾਰਗ ਤੇ ਚੱਲਦੇ ਬਹੁਤ ਘੱਟ ਆ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਭਾਵੇਂ ਹਰ ਜੇਠ ਜੁੜਨ ਦਾ ਲੋੜੀ ਹੁਣ ਆਪਾਂ ਸਿੱਖ ਲਿਆ ਨਾ ਇਸ ਮਹੀਨੇ ਦੇ ਵਿੱਚ ਉਹ ਹਰੀ ਜੇਠ ਨਾਲ ਕਿਵੇਂ ਜੁੜਨਾ ਸੀ ਉਹਦਾ ਦਾਮਣ ਕਿਵੇਂ ਫੜਨਾ ਜਿਹੜਾ ਜਨਮ ਸਮੇਂ ਨਾਮ ਨਾਲ ਲਿਵ ਟੁੱਟ ਗਈ ਉਹਨੂੰ ਦਾਮਣ ਕਹਿੰਦੇ ਆ ਹਰ ਸੱਜਣ ਦਾਮਣ ਲੱਗਿਆ ਫਿਰ ਇਹ ਜੰਮ ਨਹੀਂ ਖੜ ਸਕਦੇ ਬੰਨ ਕੇ ਸਾਨੂੰ ਨਹੀਂ ਤਾਂ ਫਿਰ ਉਹ ਜੰਮਾਂ ਨੇ ਬੰਨ ਲੈਣਾ ਹੈ ਨਾ ਆ ਹੁਣ ਸੁਖਮਨੀ ਸਾਹਿਬ ਭੈਣਾਂ ਨੇ ਸੁਣ ਕਰਨਾ ਤੁਸੀਂ ਸੁਣਨਾ ਸਾਰਾ ਹੀ ਪੂਰਨ ਪੁਰਖ ਬਣਾਤਾ ਵਾ ਪਰ ਹੈ ਸਿਮਰਨ ਹੀ ਆ ਪਰ ਸਿਮਰਨ ਕਰਦਾ ਨਹੀਂ ਆਪਾਂ ਹੈ ਨਾ ਪੰਜ ਅਸ਼ਟਪਦੀਆਂ ਕਮਾਓਗੇ ਨਾ ਤਾਂ ਛੇਵੀਂ 'ਚ ਜਾ ਕੇ ਪੰਜਾਂ ਨੂੰ ਬੰਨ ਲਓਗੇ ਤੁਸੀਂ ਜਿਹਨੂੰ ਆਪਾਂ ਸੁਣਿਆ ਸੀ ਨਾ ਇਹ ਦਿਆਲੰਗ ਸਰਬੱਤਰ ਜੀਆਂ ਪੰਚ ਦੋਖ ਵਿਵਰਜਦੇ ਅਤੇ ਸਾਡੀ ਜੁਗਤ ਨਿਰਮਲ ਨਿਰਵੈਰ ਹੋ ਜਾਏਗੀ ਨਿਰਭਉ ਜਪੈ ਸਗਲ ਭਉ ਮਿਟੇ ਕਰਨਾ ਪੈਣਾ ਪ੍ਰਭ ਕਾ ਸਿਮਰਨ ਸਭ ਤੇ ਉੱਚ ਔਰ ਜੋੜ ਕੇ ਜੁਗਤ ਨਾਲ ਕਰਨਾ ਪੈਣਾ ਸੋ ਹੁਣ ਸੁਖਮਨੀ ਸਾਹਿਬ ਦਾ ਟਾਈਮ ਹੋ ਗਿਆ ਗੁਰਮੁਖਾਂ ਨੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰਨ ਲੱਗੇ ਆ ਅਤੇ ਬੜੇ ਪਿਆਰ ਸਤਿਕਾਰ ਨਾਲ ਸੁਣੋ ਜਿਨ੍ਹਾਂ ਨੇ ਸਿਮਰਨ ਕਰਨਾ ਆਪਾਂ ਇੱਕ ਘੰਟਾ ਉੱਪਰ ਵੀ ਲਾਉਣਾ ਹੈ ਉਹ ਆ ਸਕਦੇ ਹੋ ਤੁਸੀਂ ਬਾਕੀ ਬੜੇ ਪਿਆਰ ਨਾਲ ਗੁਰਬਾਣੀ ਨੂੰ ਸਮਝ ਕੇ ਅਤੇ ਉਸ 'ਤੇ ਚੱਲੀਏ ਇਹਦੇ ਵਿੱਚ ਹੀ ਸਾਰਾ ਲਿਖਿਆ ਸਾਧੂ ਕਦੋਂ ਬਣਦਾ ਮਨ ਸੰਤ ਕਦੋਂ ਬ੍ਰਹਮ ਗਿਆਨੀ ਕਦੋਂ ਬਣਦਾ ਅਤੇ ਪੂਰਨ ਪੁਰਖ ਕਦੋਂ ਬਣਦਾ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਜਦੋਂ ਪਾ ਲਵਾਂਗੇ ਉਦੋਂ ਸਾਰੇ ਪਾ ਲੈਣਗੇ ਪਰ ਜਿਨ੍ਹਾਂ ਨੂੰ ਵਿਸ਼ਵਾਸ ਹੈ ਗੁਰੂ ਦੇ ਸੋ ਇੰਨੇ ਵਿਚਾਰ ਕਰਦੇ ਹਾਂ ਭੁੱਲਾਂ ਹੋ ਜਾਂਦੀਆਂ ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ
ਗੁਰੂ।

प्राणी बुढ़े हुए, ये कहते थे प्राणी हो गए।

0: ਕਿਉਂਕਿ ਬੋਲਦੇ ਸੀਗੇ ਨਾ,
1: ਪਤਾ ਨਹੀਂ ਕਦੇ ਕਦੇ ਹੋ ਗਈ।
0: ਅੱਛਾ
1: ਹਾਂ, ਇਦਾਂ ਹੀ ਦੋ ਕੁ ਪੌੜੀਆਂ ਪੜ ਕੇ ਉਹਨੇ ਫੇਰ ਚਲੇ।
0: ਪਰ ਡਿਸਟਰਬੈਂਸ ਬਹੁਤ ਹੁੰਦੀ ਸੀ ਨਾ ਫਿਰ।

0: ਸਿਮਰਨ ਤ੍ਰਿਸ਼ਨਾ ਬੁਝ
1: ਪ੍ਰਭ ਕੇ ਸਿਮਰਨ ਸਭ ਕੁਛ ਸੁਝ
0: ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ
1: ਪ੍ਰਭ ਕੇ ਸਿਮਰਨ ਪੂਰਨ ਆਸਾ
0: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ ਰਿਤ ਮਾਇ ਸਮਾਏ
0: ਪ੍ਰਭ ਜੀ ਬਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੇ ਸੇ ਤਨਵੰਤੇ
1: ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜ ਪ੍ਰਭ ਕੋ ਸਿਮਰੇ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਬਿਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ
1: ਪ੍ਰਭ ਕੋ ਸਿਮਰੇ ਤਿਨ ਸਤ ਬਲਿਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ
1: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ
0: ਸੰਤ ਕਿਰਪਾ ਤੇ

0: ਘਟ ਘਟ ਜੀਣਾ,
1: ਮਨ ਆਪਣੇ ਤੇ ਬੁਰਾ ਮਿਟਾਨਾ,
0: ਵੇਖੇ ਸਗਲ ਸਿਰ ਦੇ ਸਾਜਣਾ,
1: ਦੁੱਖ ਦੁੱਖ ਜਨ ਸੰਦ੍ਰਿਸ਼ਟਤਾ,
0: ਨਾਨਕ ਪਾਪ ਪੁੰਨ ਲੇਪਾ,
1: ਧਨ ਕੋ ਧਨ ਤੇਰੋ

0: ਸੀਜੈ
1: ਜੇ ਪ੍ਰਸਾਦ ਧਾਰੂ ਉਪਰ ਸੁਖ ਵਸੈ
0: ਸੁਖ ਬਰਾਤ ਮਿਲੀਤ ਬਨਿਦਾ ਸੰਗ ਹਸੈ
1: ਜੇ ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਪਾਵਕੈ ਮੁਲਾ
1: ਜੇ ਪ੍ਰਸਾਦ ਭੋਗੇ ਸਭ ਰਸਾ
0: ਸਗਲ ਸਮਗਰੀ ਸੰਗ ਸਾਥ ਬਸਾ
1: ਦੀਨੇ ਹਸਤ ਪਾਪ ਕਰਨ ਨੇਤਰ

0: ਕੈ ਸੰਗ ਸਫਲ ਜਨਮ
1: ਸਾਧਕ ਸੰਗ ਨਹੀਂ ਕਛ ਕਾਲ
0: ਅਸਨ ਪੇਟਤ ਹੋਤ ਨਿਹਾਲ
1: ਸਾਧਕ ਸੰਗ ਕਲੂਖ ਤਹਰੇ
0: ਸਾਧਕ ਸੰਗ ਨਰਕ ਪਰ ਹਰੇ
1: ਸਾਧਕ ਸੰਗ ਯਹਾਂ ਸੁਹੇਲਾ
0: ਸਾਧ ਸੰਗ ਵਿਚਰਤ ਹਰ ਮੇਲਾ
1: ਜੋ ਇੱਛੇ ਸੋਈ ਫਲ ਪਾਵੇ
0: ਸਾਧਕ ਸੰਗ ਨਾ ਬਿਰਥਾ ਜਾਵੇ
1: ਬਾਰ ਬ੍ਰਹਮ ਸਾਧ ਰਿਤ ਬਸੇ
0: ਨਾਨਕ ਉਦਰੇ ਸਾਧ ਸੁਨ

0: ਰਾਸ਼ਟਰਪਤੀ।
1: ਕਈ ਕੋਟ ਹੋਏ ਪੁਜਾਰੀ,
0: ਕਈ ਕੋਟ ਆਚਾਰ ਵਿਵਹਾਰੀ,
1: ਕਈ ਕੋਟ ਪੈ ਤੀਰਥ ਵਾਸੀ,
0: ਕਈ ਕੋਟ ਮਨ ਪਰਮੈ ਉਦਾਸੀ,
1: ਕਈ ਕੋਟ ਵੇਦ ਕੇ ਸਰੋਤੇ,
0: ਕਈ ਕੋਟ ਤਪੀਸਰ ਹੋਤੇ।

0: ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਬੋ ਪਾਏ
0: ਕਈ ਕੋਟ ਪਾਥਰ ਬ੍ਰਿਖਨੀ ਪੁਜਾਏ
1: ਕਈ ਕੋਟ ਪੌਣ ਬਾਣੀ ਮੈਂ ਸੰਤਰ
0: ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਿਰ ਸੂਰ ਨਖੱਤਰ
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
1: ਸਭ ਸਮੱਗਰੀ ਆਪਣੇ ਸੂਤ ਧਾਰੈ
0: ਨਾਨਕ ਜੇ ਜਿਸ ਭਾਵੈ ਤਿਸ ਤਿਸ ਨੀ ਸਿਤਾਰੈ
1: ਕਈ ਕੋਟ ਰਾਜਸਥਾਨ ਸਤਕ
0: ਕਈ ਕੋਟ ਵੇਦ ਪ੍ਰਾਣ ਸਿਮਰਤ ਸ਼ਾਸਤ
1: ਕਈ ਕੋਟ